0: ਕੌਥੀ ਜਾਈ ਸੱਤਿਆ ਕਿਸੇ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਫਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉਤਨ ਕੱਢਿਆ ਥੁੱਕਾ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮ ਐ ਰਸ ਖਾਹ ਨਾਨਕੇ ਵੈ ਜਾਣੀਐ ਹੈ ਤਿੱਤ ਮੁਖ ਥੁੱਕਾ ਪਾਏ ਮਹੱਲਾ ਪਹਿਲਾ
1: ਪੰਡ ਜੰਮੀਐ ਪੰਡ ਨਿਮੀਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹੋ

ਔਰ ਸਿੱਖਾਂ ਮਨ ਵਧਾਈਆਂ ਜਿਨ ਮੇਰੇ ਸਤਿਗੁਰੂ ਰਾਮ ਰਾਜ ਹੋਈ ਕਰ ਸੁਣਾਵੇ ਹਰ ਨਾਮ ਕੀ।

ਫਿੱਕੋ ਫਿੱਕਾ ਸੱਜੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੱਟੀਐ ਮੋਥੁਕਾ ਫਿੱਕੇ ਪਾਏ, ਫਿੱਕਾ ਮੁੜ ਕੇ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈ, ਅਸਤੀ ਉਪਜੇ ਨਾ ਵਹਿ ਉਤਰੇ ਨਾ ਹੀ ਮੈਲ, ਜਿਨ ਪਟ ਅੰਦਰ ਬਾਹਰ ਗੁਦ

ਤੇ ਭਲੇ ਸੰਸਾਰ ਤੈਨੂੰ ਇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੇ ਨਾ ਦਰਵਾਜ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਹੇ ਦੀਵਾਨੇ ਕੋ ਕਲਮ ਇੱਕ ਹਮਾ ਤੁਮ ਮੇ ਦਲੇ ਲਿਖਾ ਪੀ ਛੁੱਟੇ ਨਾਨਕਾ ਜਿਉ ਤੇਲ ਪੋੜੀਆਂ ਪੇ ਕਰਨਾ ਕਿਉਂ ਕਲਿਆ ਪੇ ਸਾਰੀਆਂ ਆਪਣਾ

ਕੁੜੀਆਂ ਤੇ ਹੀ ਕਰਨਾ ਕਿਉਂ ਕਲਾ ਤੇ ਹੀ ਤਾਰੀ ਹੈ ਦੇਖਿਆ ਕਿ ਤਾਂ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕਾ ਜੀ ਪ੍ਰਾਣ ਹੈ ਕੋ ਸਾਰੀ ਮਨੋ ਵਿਸਾਰੀ ਹੈ ਆਪਣ ਤੀ ਆਪਣਾ ਤੇ ਹੀ ਕਾਰ ਸਵਾਰੀ ਹੈ ਆਪੇ ਹੀ ਕਾਰ ਸਵਾਰੀ ਹੈ ਗੰਗਾ ਕੀ ਲਹਿਰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮੇਰੀ ਟੁੱਟੀ ਜੰਜੀਰ ਗੰਗਾ ਕੀ ਲਹਿਰ।

0: ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾਏ, ਨਾਨਕ ਆਸ ਕਾਨੀ ਐ ਸਦੀ ਰਹਿ ਸਮਾਏ, ਚੰਗੇ ਚੰਗਾ ਕਰ ਮਨੇ ਮੰਦੇ ਮੰਦਾ ਹੋਏ, ਆਸ ਕਿਉਂ ਨਾ ਆਖੀਐ ਜੇ ਲਿਖੈ ਵਰਤੈ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਹਾਏ ਨਕਾਈ ਪਾਏ ਪੋੜੀ ਜਿਸ ਵੇ ਸਫਾਈ ਐ।

0: ਦੋਸ਼ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ

0: ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਫਰੀ ਦੀ ਪੰਜਾਬੀ ਸੇਵਾ ਚੋਂ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।
1: ਸੂਫੀਆਨਾ ਕਲਾਮ ਸੰਦੇ ਅਹਿਮਦ ਪੋਲ ਅਹਿਮਦ।

0: ਦਾ ਫਾਈਨਲ ਅੱਜ ਰਾਤ ਅਰਜਨਟੀਨਾ ਤੇ ਸਪੇਨ ਵਿਚਕਾਰ ਹੋਏਗਾ। ਖਬਰਾਂ ਵਿਸਥਾਰ ਨਾਲ। ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਸਰਕਾਰ ਵੱਲੋਂ ਬੁਲਾਈ ਗਈ ਸਰਵ ਪਾਰਟੀ ਮੀਟਿੰਗ ਅੱਜ ਸੰਸਦ ਕੰਪਲੈਕਸ ਵਿਚ ਸ਼ੁਰੂ ਹੋਈ। ਰੱਖਿਆ ਮੰਤਰੀ ਰਾਜਨਾਥ ਸਿੰਘ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਤੇ ਰਾਜ ਸਭਾ ਵਿਚ ਸਦਨ ਦੇ ਨੇਤਾ ਜਗਤ ਪ੍ਰਕਾਸ਼ ਨੱਡਾ ਵੀ ਮੀਟਿੰਗ ਵਿਚ ਮੌਜੂਦ ਨੇ। ਸ੍ਰੀ ਰਿਜੀਜੂ ਨੇ ਵਿਰੋਧੀ ਪਾਰਟੀਆਂ ਨੂੰ ਕਾਰਵਾਈ ਚ ਸਹਿਯੋਗ ਦੇਣ ਲਈ ਕਿਹਾ।
1: ਕੋਈ ਪਾਰਟੀ ਯਾ ਕੋਈ ਮੈਂਬਰ ਆਪਣਾ ਜੋ ਵੀ ਬਾਤ ਰੱਖਣਾ ਚਾਹਤਾ ਹੈ ਪਾਰਲੀਮੈਂਟ ਮੇਂ ਪੂਰਾ ਰੱਖ ਸਕਤੇ ਹੈ। ਮੈਂ ਵਿਪਕਸ ਕੇ ਸਾਥੀਓਂ ਕੋ ਕਹਿਣਾ ਚਾਹਤਾ ਹੂੰ ਕਿ ਪਹਿਲੇ ਮੈਂ ਵੀ ਪਾਰਲੀਮੈਂਟ ਕੋ ਕਾਫੀ ਚਲਾਨੇ ਮੇਂ ਦਿੱਕਤ ਆਈ ਥੀ ਕਿਉਂਕਿ ਹੰਗਾਮਾ ਬਹੁਤ ਜ਼ਿਆਦਾ ਹੁਆ ਥਾ। ਹੰਗਾਮਾ ਹੋਣੇ ਸੇ ਕੋਈ ਲਾਭ ਨਹੀਂ ਹੋਤਾ ਹੈ ਔਰ ਲੋਕ ਪਸੰਦ ਨਹੀਂ ਕਰਤਾ ਹੈ। ਲੋਕ ਚਾਹਤੇ ਕਿ ਪਾਰਲੀਮੈਂਟ ਸੁਚਾਰੂ ਰੂਪ ਸੇ ਚਲੇ ਹੈ। ਇਸ ਲਈ ਮੈਂ ਫਿਰ ਸੇ ਸਭ ਪਾਰਟੀ ਕੇ ਨੇਤਾਓਂ ਕੋ ਮੈਂ ਅਨੁਰੋਧ ਕਰਤਾ ਹੂੰ ਕਿ ਪਾਰਲੀਮੈਂਟ ਅੱਛੀ ਤਰ੍ਹਾਂ ਸੇ ਚਲੇ, ਇਸ ਮੈਂ ਸਭ ਲੋਕ ਯੋਗਦਾਨ ਕਰੇ ਔਰ ਹਮ ਵੀ ਵਿਪਕਸ਼ ਕੇ ਬਾਤ ਸੁਣੇਂਗੇ ਔਰ ਵਿਪਕਸ਼ ਵੀ ਹਮਾਰੇ ਬਾਤ ਸੁਣੇ।
0: ਪਹਿਲਾ ਮੀਟਿੰਗ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਵਿਰੋਧੀ ਪਾਰਟੀਆਂ ਵਿਰੋਧ ਵਿਚ ਵਾਕ ਆਊਟ ਕਰ ਗਈਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੁਆ ਮੋਹਤਰਾ ਨੇ ਕਿਹਾ ਕਿ ਕਾਂਗਰਸ, ਸਮਾਜਵਾਦੀ ਪਾਰਟੀ, ਡੀਐਮਕੇ, ਝਾਰਖੰਡ ਮੁਕਤੀ ਮੋਰਚਾ, ਤ੍ਰਿਣਮੂਲ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਮੀਟਿੰਗ ਦਾ ਬਾਈਕਾਟ ਕੀਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਵ ਪਾਰਟੀ ਮੀਟਿੰਗ ਵਿਚ ਬੁਲਾਈ ਗਈ ਨੈਸ਼ਨਲਿਸਟ ਸਿਟੀਜ਼ਨ ਪਾਰਟੀ ਆਫ ਇੰਡੀਆ ਐਨਸੀਪੀਆਈ ਸੰਸਦ ਵਿਚ ਮਾਨਤਾ ਪ੍ਰਾਪਤ ਪਾਰਟੀ ਨਹੀਂ ਹੈ।
2: Opposition, all parties including the Indian National Congress, the Samajwadi Party, the DMK, the JMM, the Aam Aadmi Party, the National Conference, the left parties, the Shiv Sena UPT have all walked out of all party meeting in protest. So on what grounds did the Parliamentary Affairs Minister extend an invitation to these 20 rebel MPs and how are they attending this meeting? We have registered our strong protest and walked out as a symbol of our protest.
0: ਹਾਲਾਂਕਿ ਵਿਰੋਧ ਦਰਜ ਕਰਾਉਣ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਜੈ ਰਾਮ ਰਮੇਸ਼, ਸੀਪੀਆਈਐਮ ਦੇ ਜੌਨ ਬ੍ਰਿਟਾਸ, ਝਾਰਖੰਡ ਮੁਕਤੀ ਮੋਰਚਾ ਦੇ ਸੰਸਦ ਮੈਂਬਰ ਮਹੁਆ ਮਾਝੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੁਆ ਮੋਹਤਰਾ ਸਮੇਤ ਵਿਰੋਧੀ ਧਿਰ ਦੇ ਨੁਮਾਇੰਦੇ ਮੀਟਿੰਗ ਵਿਚ ਸ਼ਾਮਲ ਹੋਏ। ਆਉਣ ਵਾਲੇ ਮਾਨਸੂਨ ਸਮਾਗਮ ਦੌਰਾਨ ਕਈ ਮਹੱਤਵਪੂਰਨ ਬਿੱਲਾਂ ਤੇ ਚਰਚਾ ਤੇ ਪਾਸ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ਰਾਹੀਂ ਸਰਕਾਰ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਮੰਗ ਰਹੀ ਹੈ। ਸੰਸਦ ਦਾ ਮਾਨਸੂਨ ਸਮੇਗਮ ਕੱਲ੍ਹ ਤੋਂ ਸ਼ੁਰੂ ਹੋਏਗਾ ਤੇ ਅਗਲੇ ਮਹੀਨੇ ਦੀ 13 ਤਰੀਕ ਤੱਕ ਜਾਰੀ ਰਹੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮਾਲਦੋਵਾ, ਉੱਤਰੀ ਮੈਸੇਡੋਨੀਆ ਤੇ ਰੋਮਾਨੀਆ ਦੇ ਦੌਰੇ ਤੇ ਰਵਾਨਾ ਹੋ ਗਏ ਨੇ। ਦੌਰੇ ਦੇ ਪਹਿਲੇ ਪੜਾਅ ਤੇ ਸ੍ਰੀਮਤੀ ਮੁਰਮੂ ਮਾਲਦੋਵਾ ਪਹੁੰਚਣਗੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਮਾਲਦੋਵਾ ਦਾ ਪਹਿਲਾ ਦੌਰਾ ਹੋਏਗਾ। ਦੌਰੇ ਦੌਰਾਨ ਉਹ ਮਾਲਦੋਵਾ ਦੇ ਰਾਸ਼ਟਰਪਤੀ ਮਾਇਆ ਸੈਂਡੂ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਉਹ ਮਾਲਦੋਵਾ ਦੀ ਸੰਸਦ ਦੇ ਸਪੀਕਰ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਮਾਲਦੋਵਾ ਭਾਰਤ ਸੰਸਦੀ ਦੋਸਤੀ ਸਮੂਹ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਉਹ ਭਾਰਤ ਮਾਲਦੋਵਾ ਵਪਾਰ ਫੋਰਮ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਦੌਰੇ ਦੇ ਦੂਜੇ ਪੜਾਅ ਤੇ ਰਾਸ਼ਟਰਪਤੀ ਮੁਰਮੂ 21 ਤੋਂ 22 ਜੁਲਾਈ ਤੱਕ ਉੱਤਰੀ ਮੈਸੇਡੋਨੀਆ ਚ ਹੋਣਗੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਉੱਤਰੀ ਮੈਸੇਡੋਨੀਆ ਦਾ ਵੀ ਪਹਿਲਾ ਦੌਰਾ ਹੋਏਗਾ। ਦੌਰੇ ਦੌਰਾਨ ਉਹ ਮੈਸੇਡੋਨੀਆ ਦੇ ਰਾਸ਼ਟਰਪਤੀ ਸਿਲਿਆਨ ਵਸਕਾ ਦਾਵਕੋਵਾ ਨਾਲ ਦਵੱਲੀ ਗੱਲਬਾਤ ਕਰਨਗੇ। ਉਹ ਪ੍ਰਧਾਨ ਮੰਤਰੀ ਤੇ ਸੰਸਦ ਦੇ ਮੁਖੀ ਨਾਲ ਵੀ ਮੁਲਾਕਾਤ ਕਰਨਗੇ। ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਰਾਸ਼ਟਰਪਤੀ ਮੁਰਮੂ 23 ਤੋਂ 25 ਜੁਲਾਈ ਤੱਕ ਰੋਮਾਨੀਆ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਰੋਮਾਨੀਆ ਦੇ ਰਾਸ਼ਟਰਪਤੀ, ਅੰਤਰਿਮ ਪ੍ਰਧਾਨ ਮੰਤਰੀ, ਸੈਨੇਟ ਦੇ ਪ੍ਰਧਾਨ ਤੇ ਰੋਮਾਨੀਆ ਭਾਰਤ ਸੰਸਦੀ ਦੋਸਤੀ ਸਮੂਹ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਉਹ ਭਾਰਤ ਰੋਮਾਨੀਆ ਵਪਾਰ ਫੋਰਮ ਨੂੰ ਵੀ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਵੇਰੇ ਨਵੀਂ ਦਿੱਲੀ ਵਿਚ ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਦੇ ਰੈਵੋਲਿਊਸ਼ਨਰੀ ਕੌਂਸਲ ਦੇ ਚੇਅਰਮੈਨ ਡਾ ਹੁਸੈਨ ਅਲੀ ਮਬਨੀ ਨਾਲ ਮੁਲਾਕਾਤ ਕੀਤੀ। ਡਾ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਉੱਚ ਸਿੱਖਿਆ, ਸਮਰੱਥਾ ਨਿਰਮਾਣ, ਪਾਣੀ ਸਪਲਾਈ, ਸਿਹਤ, AI, ਡਿਜੀਟਲ ਤਕਨਾਲੋਜੀ ਅਤੇ ਹੋਰ ਤਰਜੀਹੀ ਖੇਤਰਾਂ ਵਿਚ ਭਾਰਤ ਤਨਜ਼ਾਨੀਆ ਸਹਿਯੋਗ ਨੂੰ ਵਧਾਉਣ ਤੇ ਚਰਚਾ ਕੀਤੀ। ਜ਼ਾਂਜ਼ੀਬਾਰ ਤਨਜ਼ਾਨੀਆ ਦਾ ਇਕ ਨੀਮ ਖੁਦ ਮੁਖਤਿਆਰ ਇਲਾਕਾ ਹੈ। ਇਸ ਦਾ ਆਪਣਾ ਸੰਵਿਧਾਨ, ਰਾਸ਼ਟਰਪਤੀ, ਪ੍ਰਤੀਨਿਧੀ ਸਭਾ ਤੇ ਝੰਡਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜੰਮੂ ਕਸ਼ਮੀਰ ਵਿਚ ਅੱਜ ਸਵੇਰੇ ਪੁੰਛ ਜ਼ਿਲ੍ਹੇ

ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹ ਆਉਣ ਕਾਰਨ ਤਿੰਨ ਔਰਤਾਂ ਸਮੇਤ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਕਈ ਲਾਪਤਾ ਹੋ ਗਏ ਨੇ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਸਾਰੀਆਂ ਮੌਤਾਂ ਸਭ ਤੋਂ ਵੱਧ ਪ੍ਰਭਾਵਿਤ ਸੁਰਨਕੋਟ ਤਹਿਸੀਲ ਚ ਹੋਈਆਂ, ਜਿੱਥੇ ਅਧਿਕਾਰੀਆਂ ਨੇ ਬਚਾਅ ਟੀਮਾਂ ਤੈਨਾਤ ਕੀਤੀਆਂ ਨੇ ਤੇ ਫਸੇ ਹੋਏ ਲੋਕਾਂ ਤੱਕ ਪਹੁੰਚਣ, ਪ੍ਰਭਾਵਿਤ ਇਲਾਕਿਆਂ ਨੂੰ ਸਾਫ਼ ਕਰਨ ਅਤੇ ਭਾਰੀ ਮੀਂਹ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਉਪ ਰਾਜਪਾਲ ਮਨੋਜ ਸਿਨਹਾ ਨੇ ਲਗਾਤਾਰ ਮੀਂਹ ਤੇ ਹੜ੍ਹਾਂ ਤੋਂ ਬਾਅਦ ਰਾਜੌਰੀ ਅਤੇ ਪੁੰਛ ਵਿਚ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਹੈ। ਉਪ ਰਾਜਪਾਲ ਸਥਿਤੀ ਤੇ ਨੇੜੇ ਨਜ਼ਰ ਰੱਖ ਰਹੇ ਨੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁੰਛ ਵਿਚ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਜਾਨੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਦੁਖੀ ਪਰਿਵਾਰਾਂ ਨਾਲ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ, SDRF, ਪੁਲਿਸ ਅਤੇ ਹੋਰ ਸਾਰੀਆਂ ਸਬੰਧਤ ਏਜੰਸੀਆਂ ਬਚਾਅ ਤੇ ਰਾਹਤ ਕਾਰਜਾਂ ਚ ਪੂਰੀ ਤਰ੍ਹਾਂ ਰੁੱਝੀਆਂ ਹੋਈਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲ ਕੀਤੀ ਤੇ ਰਾਜੌਰੀ ਜ਼ਿਲ੍ਹੇ ਵਿਚ ਰਾਤ ਭਰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਇਸ ਤਰ੍ਹਾਂ ਜੰਮੂ ਕਸ਼ਮੀਰ ਵਿਚ ਖਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਅਹਤਿਆਤ ਵਜੋਂ ਅੱਜ ਤੋਂ ਪਹਿਲਗਾਮ ਤੇ ਬਾਲਟਲ ਦੋਵਾਂ ਰੂਟਾਂ ਤੋਂ ਸ੍ਰੀ ਅਮਰਨਾਥ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਐ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਵੀ ਖਰਾਬ ਮੌਸਮ ਦੀ ਚੇਤਾਵਨੀ ਤੋਂ ਬਾਅਦ ਵੈਸ਼ਨੋ ਦੇਵੀ ਯਾਤਰਾ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ। ਸ਼ਰਾਈਨ ਬੋਰਡ ਦੇ ਇਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਐ। ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਦੇ ਅਧਿਕਾਰਤ ਸੰਚਾਰ ਚੈਨਲਾਂ ਰਾਹੀਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਨ ਕ੍ਰਾਂਤੀਕਾਰੀ ਤੇ ਆਜ਼ਾਦੀ ਘੁਲਾਟੀ ਮੰਗਲ ਪਾਂਡੇ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਗਲ ਪਾਂਡੇ ਨੇ ਮਾਤ ਭੂਮੀ ਦੀ ਰਾਖੀ ਅਤੇ ਸਨਮਾਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਮੋਦੀ ਨੇ ਕਿਹਾ ਕਿ ਮੰਗਲ ਪਾਂਡੇ ਦੀ ਦੇਸ਼ ਭਗਤੀ ਅਤੇ ਬਹਾਦਰੀ ਦੀ ਗਾਥਾ ਦੇਸ਼ ਦੀਆਂ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਫਾਈਨਲ ਵਿਚ ਸਿੰਧੂ ਨੂੰ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ਵਿਚ 21-17 ਨਾਲ ਹਰਾਇਆ। ਫੀਫਾ ਵਿਸ਼ਵ ਕੱਪ ਫੁੱਟਬਾਲ 2026 ਦਾ ਫਾਈਨਲ ਅੱਜ ਰਾਤ ਅਰਜਨਟੀਨਾ ਤੇ ਸਪੇਨ ਵਿਚਕਾਰ ਨਿਊਯਾਰਕ ਨਿਊਜਰਸੀ ਸਟੇਡੀਅਮ ਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 12:30 ਵਜੇ ਸ਼ੁਰੂ ਹੋਏਗਾ। ਪਹਿਲਾਂ ਇੰਗਲੈਂਡ ਨੇ ਫਰਾਂਸ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਮਿਆਮੀ ਸਟੇਡੀਅਮ ਵਿਚ ਖੇਡੇ ਗਏ ਤੀਜੇ ਸਥਾਨ ਦੇ ਮੈਚ ਵਿਚ ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾਇਆ। ਭਾਰਤ ਅਤੇ ਇੰਗਲੈਂਡ ਵਿਚਕਾਰ ਤਿੰਨ ਇਕ ਰੋਜ਼ਾ ਮੈਚਾਂ ਦੀ ਕ੍ਰਿਕਟ ਲੜੀ ਦਾ ਤੀਜਾ ਤੇ ਫੈਸਲਾਕੁੰਨ ਮੈਚ ਅੱਜ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਦੋਵੇਂ ਟੀਮਾਂ ਇਕ ਇਕ ਮੈਚ ਜਿੱਤ ਕੇ ਬਰਾਬਰੀ ਤੇ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਕੱਲ੍ਹ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਦੇ ਮੌਨਸੂਨ ਸਮਾਗਮ ਤੋਂ ਪਹਿਲਾਂ ਅੱਜ ਸਰਵ ਪਾਰਟੀ ਮੀਟਿੰਗ ਹੋ ਰਹੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤਿੰਨ ਦੇਸ਼ਾਂ ਮੋਲਦੋਵਾ, ਉੱਤਰੀ ਮੈਸੇਡੋਨੀਆ ਤੇ ਰੋਮਾਨੀਆ ਦੇ ਦੌਰੇ ਤੇ ਰਵਾਨਾ ਹੋ ਗਏ ਨੇ। ਜੰਮੂ ਕਸ਼ਮੀਰ ਚ ਅੱਜ ਸਵੇਰੇ ਪੁੰਛ ਜ਼ਿਲ੍ਹੇ ਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲਾਪਤਾ ਨੇ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੂੰ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਤੇ ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਅੱਜ ਰਾਤ ਅਰਜਨਟੀਨਾ ਤੇ ਸਪੇਨ ਵਿਚਕਾਰ ਖੇਡਿਆ ਜਾਏਗਾ। ਇਸ ਦੇ ਨਾਲ ਹੀ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ 6:20 ਤੇ ਹੋਏਗਾ। ਨਮਸਕਾਰ।

ਇਹ ਕਿ ਕਲਮ ਸੇ ਲਿਖੇ ਨਾ ਹੂੰ ਕਿ ਜਬ ਬਾਤ ਆਏਗੀ ਤੋ ਇੱਕ ਫਿਲਮ ਕਾ ਤਸਕਰਾ ਜ਼ਰੂਰ ਹੋਗਾ ਔਰ ਫਿਲਮ ਥੀ ਗੈਂਬਲਰ ਜਿਸ ਮੇ ਮੌਸੀਕੀ ਐਸ ਜੀ ਬਰਮਨ ਨੇ ਦੀ ਥੀ ਔਰ ਨਗਮਾ ਜੋ ਥਾ ਵੋ ਨੀਰਜ ਕਾ ਲਿਖਾ ਹੁਆ ਥਾ ਆਵਾਜ਼ ਥੀ ਕਿਸ਼ੋਰ ਕੁਮਾਰ ਔਰ ਲਤਾ ਮੰਗੇਸ਼ਕਰ

ਮਸ਼ਹੂਰ ਹੈ। ਪੁਰਾਣਾ ਵਿਚ ਦੱਸਿਆ ਗਿਆ ਹੈ ਕਿ ਰਾਮ ਚੰਦਰ ਜੀ ਨੇ ਆਪਣੇ ਪਿਓ ਦਸ਼ਰਥ ਜੀ ਦਾ ਪਿੰਡ ਦਾਨ ਗੋਦਾਵਰੀ ਨਦੀ ਦੇ ਤੱਟ ਤੇ ਹੀ ਕੀਤਾ ਹੈ। ਜੋ ਵੀ ਗੋਦਾਵਰੀ ਨਦੀ ਵਿਚ ਸਨਾਨ ਕਰ ਗਿੰਦੇ ਉਹ ਸਾਰੇ ਪਾਪਾਂ ਤੋਂ ਛੁੱਟ ਵੇਂਦਾ ਹੈ। ਇੱਥਾਂ ਪੰਚਵਟੀ ਦਾ ਵੀ ਬਹੁ ਮਹੱਤਵ ਹੈ, ਜਿੱਥਾਂ ਰਾਮ ਚੰਦਰ ਜੀ ਆਪਣੇ ਬਨਵਾਸ ਦੇ ਦਿਹਾੜਿਆਂ ਵਿਚ ਰਹੇ ਹਨ। ਇੱਥੋਂ ਦਾ ਇਕ ਤੀਰਥ ਸਥਲ ਪੈਠਣ ਵੀ ਬਹੁ ਮਸ਼ਹੂਰ ਹੈ। ਗੋਦਾਵਰੀ ਨਦੀ ਦੂਜੀ ਪ੍ਰਾਇਦੀਪੀ ਨਦੀਆਂ ਵਿਚੋਂ ਸਭ ਤੋਂ ਵੱਡੀ ਹੈ। ਪ੍ਰਾਇਦੀਪ ਦਾ ਮਤਲਬ ਹੁੰਦਾ ਹੈ ਜਿਹੜੀ ਜ਼ਮੀਨ ਦੇ ਤ੍ਰਿਓ ਪਾਸੇ ਸਮੁੰਦਰ ਹੋਵੇ। ਵੈਸੇ ਤਾਂ ਸਾਡੀ ਗੰਗਾ ਨਦੀ ਸਾਰਾ ਤੋਂ ਵੱਡੀ ਹੈ, ਪਰ ਦੱਖਣ ਪਾਸੇ ਹੋਣ ਕਰਕੇ ਹੀ ਨਦੀ ਕੋ ਦੱਖਣ ਗੰਗਾ ਵੀ ਆਦਨ। ਹਿੰਦੀ ਉਤਪਤੀ ਯਾਨੀ ਸ਼ੁਰੂਆਤ ਪੱਛਮ ਵਿਚ ਤ੍ਰਿੰਬਕ ਪਹਾੜੀ ਤੋਂ ਥਈ ਹੈ। ਹੁਣ ਦਿਲ ਵਿਚ ਕਈ ਸਵਾਲ ਹਿਲੋਰੇ ਮਰਿੰਦੇ ਖੜਨ, ਜਿਵੇਂ ਗੋਦਾਵਰੀ ਨਦੀ ਦਾ ਨਾਂ ਗੋਦਾਵਰੀ ਨਦੀ ਕਿਉਂ ਪਿਆ? ਇਹ ਨਦੀ ਤ੍ਰਿੰਬਕ ਪਹਾੜੀ ਤੋਂ ਕਿਉਂ ਸ਼ੁਰੂ ਥਈ? ਹੇਕੂ ਦੱਖਣ ਗੰਗਾ ਕਿਉਂ ਆਦਨ? ਚਲੋ ਵਤ ਸਾਰੇ ਸਵਾਲਾਂ ਦੇ ਜਵਾਬ ਮੈਂ ਤੁਹਾਕੂ ਦੇ ਹੀ ਦਿੰਦੀ ਹਾਂ। ਇਕ ਪੁਰਾਣੀ ਕਥਾ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਰਿਸ਼ੀ ਗੌਤਮ ਆਪਣੀ ਕੁਆਰ ਅਹਿਲਿਆ ਦੇ ਨਾਲ ਤ੍ਰਿੰਬਕੇਸ਼ਵਰ ਦੇ ਬ੍ਰਹਮਗਿਰੀ ਪਹਾੜ ਤੇ ਰਹਿੰਦੇ ਪਏ ਹਨ। ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿਚ ਉਥਾ ਕੁਟੀਆ ਬਣਾ ਕੇ ਰਾਵਣ ਲੱਗ ਪਏ। ਗੌਤਮ ਰਿਸ਼ੀ ਨੇ ਕੁਝ ਖੇਤੀਬਾੜੀ ਵੀ ਸ਼ੁਰੂ ਕਰ ਦਿੱਤੀ। ਇਕ ਵਾਰੀ ਸਾਰੇ ਰਿਸ਼ੀਆਂ ਦੇ ਬਹੁ ਆਖਣ ਤੇ ਭਗਵਾਨ ਗਣੇਸ਼ ਜੀ ਨੇ ਉਨ੍ਹਾਂ ਕੋਲ ਇਕ ਚਮਤਕਾਰੀ ਗਾਂ ਮਾਇਆ ਦੇ ਨੂੰ ਭੇਜੀ, ਜੋ ਆਮ ਗਾਵਾਂ ਵਾਲੀ ਗਾਂ ਲੱਗਦੀ ਹੈ। ਇਕ ਦਿਹਾੜੇ ਉਹ ਗਾਂ ਰਿਸ਼ੀ ਦੇ ਚਾਵਲ ਖਰਾਬ ਕਰਨ ਲੱਗੀ। ਗੌਤਮ ਰਿਸ਼ੀ ਨੇ ਕੁਸ਼ਾ ਜਾਂ ਘਾਹ ਦੇ ਟੀਲੇ ਨਾਲ ਗਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਡਿੱਗ ਕੇ ਹਰਿਆਣ ਥੀ ਗਏ ਕਿ ਉਹ ਟੀਲਾ ਲੱਗਦੇ ਹੀ ਉਹ ਗਾਂ ਮਰ ਗਈ। ਤਾਂ ਸਾਰੇ ਰਿਸ਼ੀ ਤੇ ਰਿਸ਼ੀ ਕੁਮਾਰਾ ਨੇ ਉਨ੍ਹਾਂ ਨੂੰ ਆਖਿਆ ਕਿ ਤੁਹਾਨੂੰ ਗੋ ਹੱਤਿਆ ਦਾ ਪਾਪ ਲੱਗ ਗਿਆ ਹੈ, ਹੁਣ ਤੁਹਾਨੂੰ ਪ੍ਰਾਇਸ਼ਚਿਤ ਕਰਨਾ ਚਾਹੀਦਾ ਹੈ। ਗੌਤਮ ਰਿਸ਼ੀ ਤੇ ਉਨ੍ਹਾਂ ਦੀ ਕੁਮਾਰ ਅਹਿਲਿਆ ਨੇ ਨਾਸਿਕ ਵਿਚ ਭਗਵਾਨ ਤ੍ਰਿੰਬਕੇਸ਼ਵਰ ਦੀ ਘੋਰ ਤਪੱਸਿਆ ਕੀਤੀ। ਉਨ੍ਹਾਂ ਨੇ ਮਹਾਦੇਵ ਕੋ ਬੇਨਤੀ ਕੀਤੀ ਕਿ ਉਹ ਗਾਂ ਦੇ ਉੱਤੋਂ ਗੰਗਾ ਦੀ ਧਾਰਾ ਗਿਣ ਵੰਨਣ, ਜਿਹਦੇ ਨਾਲ ਉਹ ਗਾਂ ਜੀ ਪਵੇ। ਭਗਵਾਨ ਉਨ੍ਹਾਂ ਦੀ ਤਪੱਸਿਆ ਕੋਲੋਂ ਖੁਸ਼ ਤਾਂ ਹਨ ਹੀ, ਉਹ ਗੰਗਾ ਦੀ ਧਾਰਾ ਗਾਂ ਦੇ ਉੱਤੋਂ ਗਿਣ ਗਏ ਤੇ ਉਹ ਗਾਂ ਜੀ ਪਈ। ਇਹ ਨਦੀ ਹੁਈ ਪਹਾੜੀ ਤੋਂ ਸ਼ੁਰੂ ਥਈ ਹੈ। ਗੰਗਾ ਦੀ ਧਾਰਾ ਦੱਖਣ ਤੋਂ ਸ਼ੁਰੂ ਥਈ ਹੈ, ਹੀ ਵਾਸਤੇ ਇਹ ਨਦੀ ਦੱਖਣ ਗੰਗਾ ਵੀ ਆਖੀਂਦੀ ਹੈ। ਤੇਲਗੂ ਅੱਖਰ ਗੋਦ ਯਾਨੀ ਮਰਿਆਦਾ ਦੇ ਨਾਂ ਤੇ ਵੀ ਗੋਦਾਵਰੀ ਦਾ ਨਾਂ ਮੰਨਿਆ ਵੇਂਦੇ। ਹਿੰਦੀ ਲੰਬਾਈ ਲਗਭਗ 1465 ਕਿਲੋਮੀਟਰ ਹੈ ਯਾਨੀ 910 ਮੀਲ ਹੈ। ਗੋਦਾਵਰੀ ਨਦੀ ਨਾਸਿਕ ਦੇ ਤ੍ਰਿੰਬਕ ਪਹਾੜੀ ਦੇ ਪੱਛਮ ਪਾਸੇ ਤੋਂ ਸ਼ੁਰੂ ਥੀ ਕੇ ਉੱਤਰੀ ਤੇਲੰਗਾਨਾ ਦੇ ਉੱਤਰ ਪੱਛਮ ਵਿਚ ਨਿਜ਼ਾਮਾਬਾਦ ਪਹੁੰਚਦੀ ਹੈ। ਹੁੰਦੇ ਬਾਅਦ ਇਹ ਨਦੀ ਦੱਖਣ ਪੂਰਬ ਵੱਲ ਮੁੜਦੀ ਹੋਈ 200 ਮੀਲ ਜਾਂ 320 ਕਿਲੋਮੀਟਰ ਦਾ ਪੰਧ ਤੈ ਕਰਿੰਦੀ ਹੈ। ਪੂਰਬੀ ਘਾਟ ਦੇ ਰਾਹਾਂ ਵਿਚੋਂ ਝਾ ਬਣਿੰਦੀ ਹੋਈ ਆਂਧਰ ਪ੍ਰਦੇਸ਼ ਤੋਂ ਲੰਘਦੀ ਹੈ। ਇਹ ਨਦੀ ਥੋੜਾ ਮੱਧ ਪ੍ਰਦੇਸ਼, ਕਰਨਾਟਕ ਤੇ ਆਂਧਰ ਪ੍ਰਦੇਸ਼ ਦੇ ਰਾਜਮੁੰਦਰੀ ਸ਼ਹਿਰ ਦੇ ਕੋਲੋਂ ਵੀ ਲੰਘਦੀ ਹੈ। ਇੱਥੋਂ ਇਹ ਨਦੀ ਦੋ ਮੁਹਾਇਨਿਆਂ ਵਿਚ ਵੰਡੀ ਵੇਂਦੀ ਹੈ। ਉੱਤਰ ਵਾਲੇ ਪਾਸੇ ਗੌਤਮੀ ਨਦੀ ਤੇ ਦੱਖਣ ਵਾਲੇ ਪਾਸੇ ਵਸ਼ਿਸ਼ਟ ਗੋਦਾਵਰੀ ਅਖੀਂਦੀ ਹੈ। ਬੰਗਾਲ ਦੀ ਖਾੜੀ ਵਿਚ ਰੋਲਣ ਤੋਂ ਪਹਿਲਾਂ ਇਹ 7 ਨਦੀਆਂ ਵਿਚ ਵੰਡੀ ਵੇਂਦੀ ਹੈ। ਇਨ੍ਹਾਂ 7 ਨਦੀਆਂ ਦੇ ਨਾਂ

ਹੈ ਜੇਸ਼ਮ ਖਾਨ ਰੋਖੜੀ ਦਾ ਗਾਇਆ ਗੀਤ ਤੇ ਹੁਣ ਤੁਹਾਨੂੰ ਸੁਣਵੈਂਦੀ ਹਾਂ ਇੱਕ ਸੁਫੀਆਨਾ ਕਲਾਮ ਬੁੱਲਿਆ ਕੀ ਜਾਣਾ ਮੈਂ ਕੌਣ ਇਹ ਬੁੱਲੇ ਸ਼ਾਦੀ ਕਾਫੀ ਹੈ ਤੇ ਗਾਇਕ ਹਨ ਜਗਜੀਤ ਸਿੰਘ ਜੀਰਵੀ

ਐਫਐਮ ਬੈਂਡ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਪੇਸ਼ ਹੈ ਕੁਝ ਪਲਾਂ ਬਾਅਦ ਪ੍ਰੋਗਰਾਮ ਦੇਸ਼ ਪੰਜਾਬ।

ਤੇ ਸਮੇਂ ਜਿਵੇਂ ਕਿ ਅੱਜ ਐਤਵਾਰ ਹੈ ਤੇ ਐਤਵਾਰ ਨੂੰ ਬੜੇ ਖੂਬਸੂਰਤ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ ਸਿਲਸਿਲੇ ਜਿਹੜੇ ਆ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲਾਂ ਹੋਣੀ ਆ ਅੱਜ ਦੀ ਗੱਲ, ਅੱਜ ਦੀ ਗੱਲ ਤੋਂ ਬਾਅਦ ਸਿਲਸਿਲਾ ਹੋਏਗਾ ਦੋ ਆਰ ਦੀਆਂ ਦੋ ਪਾਰ ਦੀਆਂ। ਲੋਕ ਰੰਗ ਸਿਲਸਿਲੇ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਵਰਨ ਯਮਲਾ ਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ਾਂ ਵਿੱਚ ਕਿੱਸਾ ਸੱਸੀ ਪੁੰਨੂ, ਦਾਊਦ ਬਾਦਸ਼ਾਹ ਤੇ ਕਿੱਸਾ ਸੋਹਣੀ ਮਹੀਵਾਲ।

ਸਮੇਂ ਕਿਸੇ ਵੀ ਮੁਲਕ ਦੀ ਕਿਸੇ ਵੀ ਰਾਸ਼ਟਰ ਦੀ ਤਰੱਕੀ ਅਤੇ ਖੁਸ਼ਹਾਲੀ ਉਸਦੀ ਆਰਥਿਕ ਨੀਂਹ ਦੇ ਉੱਤੇ ਨਿਰਭਰ ਕਰਦੀ ਹੈ। ਜੇਕਰ ਆਪਣੇ ਮੁਲਕ ਭਾਰਤ ਦੀ ਗੱਲ ਕਰੀਏ ਤਾਂ ਇਸ ਦੇ ਆਰਥਿਕ ਅਤੇ ਸਮਾਜਿਕ ਵਿਕਾਸ 'ਚ ਅਤੇ ਇਹਦੇ ਇਤਿਹਾਸ 'ਚ 9 ਜੁਲਾਈ ਦਾ ਦਿਨ ਇੱਕ ਇੱਦਾਂ ਦੇ ਮੀਲ ਪੱਥਰ ਦੇ ਤੌਰ 'ਤੇ ਜਾਣਿਆ ਜਾਂਦਾ ਜਿਸ ਨੇ ਮੁਲਕ ਦੀ ਦਿਸ਼ਾ ਇਸਦੀ ਆਰਥਿਕ ਦਸ਼ਾ ਨੂੰ ਹਮੇਸ਼ਾ ਲਈ ਬਦਲ ਕੇ

ਇਹ ਸਿਰਫ ਇੱਕ ਮਾਲੀ ਫੈਸਲਾ ਨਹੀਂ ਸੀ, ਸਗੋਂ ਆਮ ਭਾਰਤੀ ਨਾਗਰਿਕ ਦੇ ਹੱਥਾਂ ਚ ਆਰਥਿਕ ਤਾਕਤ ਦੇਣ ਦਾ ਇੱਕ ਇਤਿਹਾਸਕ ਯਤਨ ਸੀ। 1969 ਤੋਂ ਪਹਿਲਾਂ ਦਾ ਭਾਰਤੀ ਬੈਂਕਿੰਗ ਢਾਂਚਾ ਮੁੱਖ ਤੌਰ ਤੇ ਨਿੱਜੀ ਘਰਾਣਿਆਂ ਵੱਡੇ ਉਦਯੋਗਪਤੀਆਂ ਦੇ ਹੱਥਾਂ ਚ ਸੀ। ਬੈਂਕਾਂ ਦੇ ਦਰਵਾਜ਼ੇ ਸਿਰਫ ਉਨ੍ਹਾਂ ਲਈ ਖੁੱਲਦੇ ਜਿਨ੍ਹਾਂ ਕੋਲ ਪਹਿਲਾਂ ਹੀ ਸਰਮਾਇਆ ਹੁੰਦਾ। ਦੇਸ਼ ਦਾ ਅੰਨਦਾਤਾ ਯਾਨੀ ਕਿਸਾਨ, ਛੋਟਾ ਵਪਾਰੀ, ਮਜ਼ਦੂਰ ਤੇ ਪਿੰਡਾਂ ਚ ਰਹਿਣ ਵਾਲਾ ਤਬਕਾ ਬੈਂਕਿੰਗ ਦੀਆਂ ਸਹੂਲਤਾਂ ਤੋਂ ਕੁਆਂ ਦੂਰ ਸੀ। ਬੈਂਕਾਂ ਦਾ ਪੈਸਾ ਸਿਰਫ ਸ਼ਹਿਰਾਂ ਤੇ ਵੱਡੇ ਕਾਰਖਾਨਿਆਂ ਤੱਕ ਸੀਮਤ ਸੀ। ਜਦਕਿ ਪਿੰਡਾਂ ਵਿੱਚ ਵਸਦਾ ਅਸਲੀ ਭਾਰਤ ਸ਼ਾਹੂਕਾਰਾਂ ਦੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਸੀ। 5 ਜੁਲਾਈ 1969 ਨੂੰ ਇੱਕ ਇਤਿਹਾਸਕ ਫੈਸਲਾ ਲਾਇਆ ਗਿਆ। ਸਰਕਾਰ ਨੇ ਦੇਸ਼ ਦੇ 14 ਸਭ ਤੋਂ ਵੱਡੇ ਵਪਾਰਕ ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ। ਉਹ ਬੈਂਕਾਂ ਕੋਲ ਉਸ ਸਮੇਂ ਦੇਸ਼ ਦੀ ਕੁੱਲ ਬੈਂਕਿੰਗ ਜਮ੍ਹਾਂ ਰਾਸ਼ੀ ਦਾ ਲਗਭਗ 85% ਹਿੱਸਾ ਸੀ। ਇਸ ਇੱਕ ਫੈਸਲੇ ਨੇ ਬੈਂਕਾਂ ਨੂੰ ਨਿੱਜੀ ਮਾਲਕਾਂ ਦੇ ਹੱਥਾਂ ਚੋਂ ਕੱਢ ਕੇ ਦੇਸ਼ ਦੀ ਜਨਤਾ ਦੀ ਜਾਇਦਾਦ ਬਣਾ ਦਿੱਤਾ।

ਇਸ ਤੋਂ ਕੁਝ ਸਾਲਾਂ ਬਾਅਦ 1980 ਵਿੱਚ 6 ਹੋਰ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ। ਸਾਨੂੰ ਇਸ ਰਾਸ਼ਟਰੀਕਰਨ ਦੇ ਜਿਹੜੇ ਨਤੀਜੇ ਜਾਂ ਸਿੱਟੇ ਨਿਕਲ ਕੇ ਸਾਹਮਣੇ ਆਏ, ਇਹਨਾਂ ਨੇ ਭਾਰਤੀ ਸਮਾਜ ਦੇ ਉੱਤੇ ਬੜਾ ਗਹਿਰਾ ਪ੍ਰਭਾਵ ਪਾਇਆ। ਖਾਸ ਬੈਂਕਿੰਗ ਤੋਂ ਮਾਸ ਬੈਂਕਿੰਗ, ਯਾਨੀ ਖਾਸ ਲੋਕਾਂ ਤੋਂ ਆਮ ਲੋਕਾਂ ਤੱਕ ਬੈਂਕਾਂ ਦੀ ਪਹੁੰਚ ਹੋ ਗਈ। ਬੈਂਕਾਂ ਦਾ ਮਕਸਦ ਹੁਣ ਸਿਰਫ ਮੁਨਾਫਾ ਕਮਾਉਣਾ ਨਹੀਂ ਸੀ ਰਿਹਾ, ਸਗੋਂ ਸਮਾਜ ਦੀ ਭਲਾਈ ਤੇ ਮੁਲਕ ਦੀ ਤਰੱਕੀ ਦੀ ਇੱਕ ਤਰ੍ਹਾਂ ਦੀ ਰਾਹ ਬਣ ਗਈ। ਇਸ ਤੋਂ ਇਲਾਵਾ ਬੈਂਕਾਂ ਨੇ ਪਿੰਡਾਂ ਵੱਲ ਰੁੱਖ ਕੀਤਾ, ਕਿਸਾਨਾਂ ਨੂੰ ਟਰੈਕਟਰ, ਖਾਦਾਂ ਤੇ ਬੀਜ ਖਰੀਦਣ ਲਈ ਆਸਾਨ ਕਿਸ਼ਤਾਂ ਤੇ ਕਰਜ਼ੇ ਮਿਲਣੇ ਸ਼ੁਰੂ ਹੋਏ। ਹਰੀ ਕ੍ਰਾਂਤੀ ਦੀ ਕਾਮਯਾਬੀ ਪਿੱਛੇ ਇਹਨਾਂ ਰਾਸ਼ਟਰੀਕ੍ਰਿਤ ਬੈਂਕਾਂ ਦਾ ਬਹੁਤ ਵੱਡਾ ਯੋਗਦਾਨ ਸੀ। ਛੋਟੇ ਕਾਰੀਗਰਾਂ, ਦੁਕਾਨਦਾਰਾਂ ਤੇ ਨੌਜਵਾਨਾਂ ਨੂੰ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਮਾਲੀ ਮਦਦ ਮਿਲੀ, ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ।

ਬੈਂਕਾਂ ਦੇ ਇਸ ਰਾਸ਼ਟਰੀਕਰਨ ਨਾਲ ਆਮ ਲੋਕਾਂ ਦਾ ਬੈਂਕਿੰਗ ਪ੍ਰਣਾਲੀ ਚ ਯਕੀਨ ਵਧਿਆ ਤੇ ਲੋਕਾਂ ਨੇ ਆਪਣੀ ਛੋਟੀ ਛੋਟੀ ਬਚਤ ਬੈਂਕਾਂ ਚ ਜਮ੍ਹਾਂ ਕਰਵਾਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਮੁਲਕ ਦਾ ਸਰਮਾਇਆ ਵਧਿਆ। ਸਾਨੂੰ ਜੇਕਰ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਅੱਜ ਜਦੋਂ ਅਸੀਂ ਭਾਰਤ ਵਿਚ ਵਿੱਤੀ ਸਮਾਵੇਸ਼ ਜਾਂ ਫਾਈਨੈਂਸ਼ੀਅਲ ਇਨਕਲੂਜਨ ਜਨ ਧਨ ਯੋਜਨਾ ਵਰਗੀਆਂ ਮੁਹਿੰਮਾਂ ਦੀ ਸਫਲਤਾ ਦੇਖਦੇ ਹਾਂ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਇਸ ਦੀ ਨੀਂਹ 1969 ਦੇ ਬੈਂਕ ਰਾਸ਼ਟਰੀਕਰਨ ਦੌਰਾਨ ਹੀ ਰੱਖੀ ਗਈ ਸੀ। ਭਾਵੇਂ ਅੱਜ ਵਿਸ਼ਵੀਕਰਨ ਦੇ ਦੌਰ ਵਿਚ ਨਿੱਜੀਕਰਨ ਦੀਆਂ ਨੀਤੀਆਂ ਭਾਰੂ ਹੋ ਰਹੀਆਂ ਨੇ ਪਰ ਜਨਤਕ ਖੇਤਰ ਦੇ ਬੈਂਕ ਤੇ ਉਨ੍ਹਾਂ ਦੀ ਅਹਿਮੀਅਤ ਅੱਜ ਵੀ ਬਰਕਰਾਰ ਹੈ। ਕਿਸੇ ਵੀ ਆਰਥਿਕ ਸੰਕਟ ਦੇ ਵੇਲੇ ਉਹੀ ਮੁਲਕ ਦੇਸ਼ ਦੀ ਆਰਥਿਕਤਾ ਦਾ ਆਸਰਾ ਬਣ ਗਿਆ। ਬੈਂਕਾਂ ਦਾ ਰਾਸ਼ਟਰੀਕਰਨ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਰਥ ਵਿਵਸਥਾ ਦਾ ਅਸਲ ਮਨੋਰਥ ਕੁਝ ਖਾਸ ਹੱਥਾਂ ਚ ਪੂੰਜੀ ਇਕੱਠੀ ਕਰਨਾ ਨਹੀਂ

ਸਗੋਂ ਸਮਾਜ ਦੇ ਅਖੀਰਲੀ ਕਤਾਰ ਚ ਖੜੇ ਵਿਅਕਤੀ ਤੱਕ ਤਰੱਕੀ ਦੀ ਰੋਸ਼ਨੀ ਪਹੁੰਚਾਉਣਾ ਹੈ। ਇਹ ਦਿਨ ਸਮਾਨਤਾ, ਆਰਥਿਕ ਸਮਾਨਤਾ ਤੇ ਸਮਾਜਿਕ ਨਿਆਂ ਦੇ ਸੰਕਲਪ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ।

ਜੀ ਸਮੇਂ ਨੇ ਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਅਗਲੀ ਗੱਲ ਆ ਕਿ ਸਿਲਸਿਲਾ ਅਗਲਾ ਤਿਆਰ ਬਰ ਤਿਆਰ ਆ ਇਹ ਸਿਲਸਿਲਾ ਦੋ ਗੱਲਾਂ ਇਸ ਪਾਰ ਦੀਆਂ ਕਰਦਾ ਤੇ ਦੋ ਗੱਲਾਂ ਉਸ ਪਾਰ ਦੀਆਂ ਕਰਦਾ ਯਾਨੀ ਇਹ ਜਿਹੜੀਆਂ ਚਾਰ ਗੱਲਾਂ ਨੇ ਇਹ ਉਸ ਸਾਂਝੇ ਪੰਜਾਬ ਦੀਆਂ ਗੱਲਾਂ ਨੇ ਜੋ 1947 ਤੋਂ ਪਹਿਲਾਂ ਦਾ ਸੀ ਪਰ ਅੱਜ ਵੀ ਪੰਜਾਬ ਚਾਹੇ ਚੜ੍ਹਦਾ ਹੋਵੇ ਚਾਹੇ ਲਹਿੰਦਾ ਹੋਵੇ ਪੰਜਾਬ ਤਾਂ ਪੰਜਾਬ ਹੀ ਏ ਇਧਰਲੀ ਮਿੱਟੀ ਵੀ ਓਨੀ ਜ਼ਰਖੇਜ਼ ਏ ਜਿੰਨੀ ਉਸ ਪਾਰ ਲਈ ਤੋ ਸਿਲਸਿਲਾ ਹੈ ਦੋ ਆਰ ਦੀਆਂ ਦੋ ਪਾਰ ਦੀਆਂ

ਕੈਵਿਨ ਬਵਾਰ ਦੀਆਂ ਦੋ ਪਾਰ ਦੀਆਂ ਸਿਲਸਿਲੇ ਚ ਤੁਹਾਡਾ ਖੈਰ ਮਕਦਮ, ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਜੇਕਰ ਲਾਹੌਰ ਦੀ ਗੱਲ ਕਰੀਏ ਤਾਂ ਲਾਹੌਰ ਸ਼ਹਿਰ ਦੀ ਜਾਂ ਹੋਰ ਸਾਰਾ ਜਿਹੜਾ ਉਹਦਾ ਕਹਿ ਲਓ ਕਿ ਰੰਗ ਰੂਪ ਆ, ਉਥੋਂ ਦੀਆਂ ਰੌਣਕਾਂ ਨੇ, ਉਥੋਂ ਦੇ ਪੁਰਾਣੀਆਂ ਇਤਿਹਾਸਕ ਯਾਦਾਂ ਨੇ, ਯਾਦਗਾਰਾਂ ਨੇ, ਉਹਨਾਂ ਦੀ ਗੱਲ ਚੱਲਦੀ। ਪਰ ਜੇਕਰ ਉਹਦੇ ਪਿੰਡਾਂ ਦੀ ਗੱਲ ਕਰੀਏ ਤਾਂ ਲਾਹੌਰ ਦੀ ਗੱਲ ਕਰਦੇ ਹਾਂ ਪਹਿਲਾਂ ਕਿ ਲਾਹੌਰ ਦੇ ਵਿੱਚ ਸਿਰਫ ਅਨਾਰਕਲੀ ਬਾਜ਼ਾਰ, ਸ਼ਾਹੀ ਕਿਲਾ ਜਾਂ ਬਾਦਸ਼ਾਹੀ ਮਸਜਿਦ ਦੀਆਂ ਇੱਟਾਂ ਤੱਕ ਲਾਹੌਰ ਨੂੰ ਅਸੀਂ ਸੀਮਤ ਨਹੀਂ ਕਰ ਸਕਦੇ। ਇਸ ਮਹਾਨ ਸ਼ਹਿਰ ਦੀ ਅਸਲ ਰੂਹ ਇਹਦੇ ਆਲੇ ਦੁਆਲੇ ਵਸਦੇ ਪਿੰਡਾਂ ਚ ਸਾਹ ਲੈਂਦੀ ਆ, ਜਿੱਥੇ ਲਾਹੌਰ ਸ਼ਹਿਰ ਇਤਿਹਾਸ ਦੀ ਕਹਿ ਸਕਦੇ ਹਾਂ ਕਿ ਇੱਕ ਮੁਕੰਮਲ ਤਵਾਰੀਖ ਹੈ, ਕਿਤਾਬ ਹੈ। ਉੱਥੇ ਇਸ ਦੇ ਪਿੰਡ ਉਹ ਨਜ਼ਮਾਂ ਨੇ, ਉਹ ਕਵਿਤਾਵਾਂ ਨੇ ਜੋ ਪੰਜਾਬੀ ਰਹਿਤਲ ਦੀ ਧਰਤੀ ਤੋਂ ਬਿਨਾਂ ਕਿਸੇ ਬਣਾਵਟ ਦੇ ਚਸ਼ਮਿਆਂ ਵਾਂਗੂ ਫੁੱਟਦੀਆਂ ਨੇ। ਰਾਵੀ ਦਰਿਆ ਤੇ ਕੰਢੇ ਤੇ ਵਸਿਆ ਲਾਹੌਰ ਤੇ ਇਸ ਦੇ ਪਿੰਡ ਸਦੀਆਂ ਤੋਂ ਪੰਜਾਬੀ ਸਭਿਆਚਾਰ ਦੇ ਪੰਗੂੜੇ ਨੇ। ਉਹਨਾਂ ਪਿੰਡਾਂ ਦੀ ਮਿੱਟੀ ਵਿਚੋਂ ਬਾਰਿਸ਼ ਦੀ ਹੀਰ ਦੀਆਂ ਹੇਕਾਂ, ਸ਼ਾਹ ਹੁਸੈਨ ਦੀਆਂ ਕਾਫੀਆਂ ਤੇ ਪੀਲੂ ਦੇ ਮਿਰਜ਼ੇ ਦੀ ਗੂੰਜ ਸੁਣਾਈ ਦਿੰਦੀ ਏ। ਇੱਥੋਂ ਦੇ ਖੇਤਾਂ ਚ ਲਹਿਰਾਉਂਦੀਆਂ ਕਣਕਾਂ ਤੇ ਸਰੋਂ ਦੇ ਫੁੱਲ ਬਿਲਕੁਲ ਓਦਾਂ ਹੀ ਨੇ ਜਿਵੇਂ ਸਰਹੱਦ ਦੇ ਇਸ ਪਾਰ ਅੰਮ੍ਰਿਤਸਰ ਦੀ ਧਰਤੀ ਤੇ ਖਿੜਦੇ ਨੇ। ਲਾਹੌਰ ਦੇ ਪਿੰਡਾਂ ਦੀਆਂ ਸਵੇਰਾਂ ਪੰਛੀਆਂ ਦੀ ਚਹਿਚਹਾਟ, ਮਧਾਣੀਆਂ ਦੀ ਕੂਕ ਤੇ ਹਲਟਾਂ ਦੀ ਆਵਾਜ਼ ਨਾਲ ਕਦੇ ਜਾਗਿਆ ਕਰਦੀਆਂ ਸਨ। ਭਾਵੇਂ ਅੱਜ ਮਸ਼ੀਨੀਕਰਨ ਨੇ ਇਹ ਸਾਰਾ ਕੁਝ ਬਦਲ ਦਿੱਤਾ ਹੈ, ਪਰ ਪੁਰਾਣੇ ਲੋਕਾਂ ਦੇ ਚੇਤਿਆਂ ਚ ਇਹ ਪਿੰਡ ਅੱਜ ਵੀ ਆਪਣੇ ਉਸੇ ਰੂਪ ਚ ਜਿਉਂਦੇ ਜਾਗਦੇ ਨੇ। ਪਿੱਪਲਾਂ ਤੇ ਬੋੜਾਂ ਹੇਠ ਜੁੜਦੀਆਂ ਸੱਥਾਂ ਜਿੱਥੇ ਬਜ਼ੁਰਗ ਆਪਣੇ ਤਜਰਬੇ ਸਾਂਝੇ ਕਰਦੇ ਤੇ ਨੌਜਵਾਨ ਆਲਮ ਲੋਹਾਰ ਵਰਗੇ ਗਾਇਕਾਂ ਦੀਆਂ ਜੁਗਣੀਆਂ ਸੁਣਦੇ ਸਨ। ਕੁੜੀਆਂ ਦੇ ਤ੍ਰਿੰਜਨ, ਚਰਖੇ ਦੀ ਕੂਕ ਨਾਲ ਗੀਤਾਂ ਦੇ ਬੋਲ ਰਲਦੇ ਤੇ ਫੁਲਕਾਰੀਆਂ ਦੇ ਰੰਗਾਂ ਚ ਸੁਪਨੇ ਕੱਢੇ ਜਾਂਦੇ। ਇਹਨਾਂ ਪਿੰਡਾਂ ਨੇ ਪੰਜਾਬੀ ਜ਼ਬਾਨ ਨੂੰ ਉਹ ਠੇਠ ਮੁਹਾਵਰਾ ਤੇ ਮਿਠਾਸ ਦਿੱਤੀ ਜੋ ਮਾਝੀ ਉਪ ਭਾਸ਼ਾ ਦੀ ਅਸਲ ਪਛਾਣ ਏ। ਇੱਥੋਂ ਦੇ ਲੋਕਾਂ ਦੇ ਬੋਲਣ ਦੇ ਅੰਦਾਜ਼ ਚ ਇੱਕ ਵੱਖਰੀ ਕਿਸਮ ਦੀ ਲੈ ਤੇ ਕਾਵਿਕਤਾ ਝਲਕਦੀ ਏ।

ਸਾਨੂੰ ਜਦੋਂ ਵੀ ਅਸੀਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, ਅੰਮ੍ਰਿਤਸਰ ਗੁਰੂ ਸਾਹਿਬਾਨ ਦੀ ਧਰਤੀ, ਇਹ ਸ਼ਹਿਰ ਸਿਰਫ ਧਾਰਮਿਕ ਆਸਥਾ ਦਾ ਕੇਂਦਰ ਹੀ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਇਤਿਹਾਸ ਤੇ ਵਿਰਾਸਤ ਦਾ ਇਕ ਅਜਿਹਾ ਸ਼ੀਸ਼ਾ ਏ ਜਿਸ ਵਿਚ ਪੰਜਾਬ ਦੀ ਅਸਲ ਤਸਵੀਰ ਨਜ਼ਰ ਆਉਂਦੀ ਏ। ਇਸ ਸ਼ਹਿਰ ਦੀ ਰੂਹ ਨੂੰ ਜੇਕਰ ਕਿਸੇ ਨੇ ਨੇੜਿਓਂ ਮਹਿਸੂਸ ਕਰਨਾ ਹੋਏ ਤਾਂ ਉਸ ਨੂੰ ਹਾਲ ਬਾਜ਼ਾਰ ਦੀਆਂ ਰੌਣਕ ਭਰੀਆਂ ਗਲੀਆਂ ਚੋਂ ਲੰਘਣਾ ਪੈਣਾ। ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਹਾਂ ਤੇ ਵਸਿਆ ਇਹ ਬਾਜ਼ਾਰ ਸਿਰਫ ਇਕ ਵਪਾਰਕ ਕੇਂਦਰ ਨੇ, ਸਗੋਂ ਇਹ ਅੰਮ੍ਰਿਤਸਰ ਦੇ ਇਤਿਹਾਸ, ਕਲਾ, ਸਵਾਦਾਂ ਤੇ ਜੀਵਨ ਜਾਚ ਦਾ ਇਕ ਖੂਬਸੂਰਤ ਸਾਹਿਤਕ ਪੰਨਾ ਏ ਜੋ ਹਰ ਰੋਜ਼ ਨਵੇਂ ਸਿਰੇ ਤੋਂ ਲਿਖਿਆ ਜਾਂਦਾ ਏ। ਹਾਲ ਬਾਜ਼ਾਰ ਦੀ ਨੀਂਹ ਅੰਗਰੇਜ਼ੀ ਹਕੂਮਤ ਦੌਰਾਨ ਰੱਖੀ ਗਈ ਸੀ। ਇਸ ਦਾ ਨਾਮ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਚਾਰਲਸ ਹੈਨਰੀ ਹਾਲ ਦੇ ਨਾਂ ਤੇ ਰੱਖਿਆ ਗਿਆ ਸੀ। ਬਾਜ਼ਾਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਬਣਿਆ ਸ਼ਾਨਦਾਰ ਹਾਲ ਗੇਟ, ਜਿਸ ਨੂੰ ਹੁਣ ਗਾਂਧੀ ਗੇਟ ਵੀ ਕਿਹਾ ਜਾਂਦਾ ਏ, ਮੁਗਲ ਤੇ ਗੌਥਿਕ ਭਵਨ ਨਿਰਮਾਣ ਕਲਾ ਦਾ ਇਕ ਖੂਬਸੂਰਤ ਸੁਮੇਲ ਏ। ਇਸ ਗੇਟ ਦੇ ਉਪਰ ਲੱਗੀ ਘੜੀ ਅੱਜ ਵੀ ਬੀਤੇ ਹੋਏ ਸਮੇਂ ਦੀਆਂ ਦਾਸਤਾਨਾਂ ਸੁਣਾਉਂਦੀ ਜਾਪਦੀ ਏ। ਇਹ ਗੇਟ ਸਿਰਫ ਇੱਟਾਂ ਪੱਥਰਾਂ ਦੀ ਇਮਾਰਤ ਨਹੀਂ, ਸਗੋਂ ਇਕ ਅਜਿਹਾ ਚਰੋਖਾ ਏ ਜਿਸ ਰਾਹੀਂ ਅਸੀਂ ਅੰਮ੍ਰਿਤਸਰ ਦੇ ਸੁਨਹਿਰੀ ਅਤੀਤ ਤੋਂ ਵਰਤਮਾਨ ਦਾ ਸਫ਼ਰ ਤੈਅ ਕਰਦੇ ਹਾਂ। ਹਾਲ ਬਾਜ਼ਾਰ ਚ ਪੈਰ ਰੱਖਦਿਆਂ ਹੀ ਸਾਨੂੰ ਇਕ ਵੱਖਰੀ ਦੁਨੀਆ ਦਾ ਅਹਿਸਾਸ ਹੁੰਦਾ ਏ। ਹਰ ਪਾਸੇ ਜ਼ਿੰਦਗੀ ਆਪਣੇ ਪੂਰੇ ਜਲੌ ਚ ਨਜ਼ਰ ਆਉਂਦੀ ਏ। ਦੁਕਾਨਾਂ ਦੇ ਬਾਹਰ ਲਟਕਦੀਆਂ ਰੰਗ ਬਿਰੰਗੀਆਂ ਫੁਲਕਾਰੀਆਂ ਪੰਜਾਬਣਾਂ ਦੇ ਹੱਥਾਂ ਦੀ ਜਾਦੂਗਰੀ ਬਿਆਨ ਕਰਦੀਆਂ ਨੇ। ਤਿੱਲੇ ਵਾਲੀ ਜੁੱਤੀਆਂ ਦੀ ਚਮਕ, ਕੱਚ ਦੀਆਂ ਵੰਗਾਂ ਦੀ ਛਣਕਾਰ ਤੇ ਰਵਾਇਤੀ ਗਹਿਣੇ ਇੱਥੋਂ ਦੇ ਬਾਜ਼ਾਰਾਂ ਨੂੰ ਇਕ ਵਿਆਹ ਵਾਲੇ ਘਰ ਵਰਗੀ ਦਿੱਖ ਪ੍ਰਦਾਨ ਕਰਦੇ ਨੇ। ਹਾਲ ਬਾਜ਼ਾਰ ਤੇ ਅੰਮ੍ਰਿਤਸਰੀ ਖਾਣੇ ਦਾ ਰਿਸ਼ਤਾ ਨੌ ਮਾਸ ਵਾਲਾ ਏ। ਇੱਥੋਂ ਦੀਆਂ ਹਵਾਵਾਂ ਚ ਅੰਮ੍ਰਿਤਸਰੀ ਪਾਪੜਾਂ, ਵੜੀਆਂ ਤੇ ਭੁੰਨੇ ਹੋਏ ਮਸਾਲਿਆਂ ਦੀ ਇਕ ਤਿੱਖੀ ਮਹਿਕ ਘੁਲੀ ਹੋਈ ਏ ਜੋ ਕਿਸੇ ਵੀ ਰਾਹਗੀਰ ਦੇ ਕਦਮਾਂ ਨੂੰ ਰੋਕਣ ਦੀ ਤਾਕਤ ਰੱਖਦੀ ਏ। ਰਿਕਸ਼ਿਆਂ ਦੀਆਂ ਟੁਣਕਦੀਆਂ ਟੱਲੀਆਂ, ਦੁਕਾਨਦਾਰਾਂ ਦੇ ਉੱਚੇ ਉੱਚੀ ਲਾਏ ਹੋਕੇ, ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂਆਂ ਦੀ ਆਵਾਜਾਈ ਤੇ ਭੀੜ ਦਾ ਸ਼ੋਰ ਮਿਲ ਕੇ ਇਕ ਅਜਿਹਾ ਸੰਗੀਤ ਪੈਦਾ ਕਰਦੇ ਨੇ ਜੋ ਅੰਮ੍ਰਿਤਸਰ ਦੇ ਜਿਉਂਦੇ ਹੋਣ ਦੀ ਦਾਸਤਾਨ ਸੁਣਾਉਂਦਾ ਏ। ਹਾਲ ਬਾਜ਼ਾਰ ਦੀਆਂ ਗਲੀਆਂ ਭਾਵੇਂ ਤੰਗ ਨੇ ਪਰ ਇੱਥੋਂ ਦੇ ਲੋਕਾਂ ਦੇ ਦਿਲ ਬਹੁਤ ਵੱਡੇ ਨੇ। ਇਸ ਬਾਜ਼ਾਰ ਚੋਂ ਕਈ ਹੋਰ ਛੋਟੇ ਛੋਟੇ ਬਾਜ਼ਾਰ ਨਿਕਲਦੇ ਨੇ, ਜਿਵੇਂ ਕਟੜਾ ਜੈਮਲ ਸਿੰਘ, ਗੁਰੂ ਬਾਜ਼ਾਰ ਤੇ ਮਾਈ ਸੇਵਾ ਬਾਜ਼ਾਰ। ਹਰ ਕਟੜੇ ਹਰ ਗਲੀ ਦੀ ਆਪਣੀ ਵੱਖਰੀ ਕਹਾਣੀ, ਆਪਣਾ ਵੱਖਰਾ ਇਤਿਹਾਸ ਏ। ਇੱਥੇ ਪੁਰਾਣੀਆਂ ਲੱਕੜ ਦੀਆਂ ਬਾਲਕੋਨੀਆਂ ਵਾਲੇ ਘਰ ਤੇ ਨਵੇਂ ਸ਼ੀਸ਼ਿਆਂ ਵਾਲੇ ਸ਼ੋਰੂਮ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜੋ ਪੁਰਾਤਨਤਾ ਤੇ ਆਧੁਨਿਕਤਾ ਦੇ ਸੁਮੇਲ ਨੂੰ ਦਰਸਾਉਂਦੇ ਨੇ।

ਦੋਸਤੋ ਸਰਾਇਕੀ ਬੋਲੀ ਜਿਸ ਨੂੰ ਦੱਖਣ ਪੰਜਾਬ ਪਾਕਿਸਤਾਨ ਦੀ ਰੂਹ ਕਿਹਾ ਜਾਂਦਾ ਹੈ ਇਹ ਸਿਰਫ ਇੱਕ ਜ਼ਬਾਨ ਨਹੀਂ ਸਗੋਂ ਸਿੰਧ ਦਰਿਆ ਦੇ ਕੰਢਿਆਂ ਤੇ ਪ੍ਰਵਾਨ ਚੜੀ ਇੱਕ ਅਮੀਰ ਤਹਿਸੀਬ ਦਾ ਨਾਮ ਹੈ ਪੰਜਾਬੀ ਤੇ ਸਿੰਧੀ ਭਾਸ਼ਾਵਾਂ ਦੇ ਵਿਚਕਾਰ ਇੱਕ ਖੂਬਸੂਰਤ ਪੁਲ ਦਾ ਕੰਮ ਕਰਨ ਵਾਲੀ ਇਹ ਬੋਲੀ ਮੁਲਤਾਨਪੁਰ ਬਹਾਵਲਪੁਰ ਡੇਰਾ ਗਾਜ਼ੀ ਖਾਨ ਤੇ ਚੋਲਿਸਤਾਨ ਦੇ ਇਲਾਕਿਆਂ ਚ ਬੋਲੀ ਜਾਂਦੀ ਏ ਇਸ ਬੋਲੀ ਚ ਰੇਤਲੇ ਟਿੱਬਿਆਂ ਦੀ ਤਪਸ਼ ਤੇ ਦਰਿਆਵਾਂ ਦੀ ਠੰਡਕ ਦਾ ਇਕ ਅਜਿਹਾ ਸੁਮੇਲ ਏ ਜੋ ਸੁਣਨ ਵਾਲੇ ਦੇ ਕੰਨਾਂ ਚ ਮਿਸ਼ਰੀ ਘੋਲ ਦਿੰਦਾ ਏ ਸਰਾਇਕੀ ਬੋਲੀ ਦਾ

ਤੋਂ ਵੱਡਾ ਗੁਣ ਇਸ ਦੀ ਮਿਠਾਸ ਤੇ ਨਿਮਰਤਾ ਏ। ਇਸ ਬੋਲੀ ਦੇ ਸ਼ਬਦਾਂ ਦੀ ਬਣਤਰ ਤੇ ਉਚਾਰਨ ਇੰਨਾ ਕੋਮਲ ਏ ਕਿ ਗੁੱਸੇ ਚ ਕਈ ਗੱਲ ਵੀ ਪਿਆਰ ਜਾਪਦੀ ਏ। ਸਾਇਕ ਚ ਗੱਲਬਾਤ ਦੌਰਾਨ ਸਾਈ ਸ਼ਬਦ ਦੀ ਵਰਤੋਂ ਆਮ ਹੁੰਦੀ ਏ। ਇਹ ਸਿਰਫ ਇਕ ਸ਼ਬਦ ਨਹੀਂ ਸਗੋਂ ਦੂਜੇ ਮਨੁੱਖ ਨੂੰ ਇੱਜ਼ਤ ਸਤਿਕਾਰ ਦੇਣ ਦਾ ਇਕ ਨਿਵੇਕਲਾ ਤੇ ਸੂਫੀਆਨਾ ਅੰਦਾਜ਼ ਏ। ਇਸ ਦੇ ਉਚਾਰਨ ਚ ਖਰਵਾਪਨ ਨਹੀਂ ਸਗੋਂ ਸ਼ਬਦਾਂ ਤੇ ਅੰਤ ਚ ਆਉਂਦੀਆਂ ਲਗਾਂ ਮਾਤਰਾਵਾਂ ਇਸ ਨੂੰ ਗਾਉਣ ਤੇ ਸੁਣਨ ਚ ਬਹੁਤ ਰਸੀਲੀ ਬਣਾਉਂਦੀਆਂ ਨੇ। ਇਸ ਦੇ ਮੁਹਾਵਰੇ ਤੇ ਅਖਾਣ ਠੇਠ ਲੋਕ ਸਿਆਣਪ ਤੇ ਮਿੱਟੀ ਦੀ ਮਹਿਕ ਨਾਲ ਲਬਰੇਜ਼ ਨੇ। ਸਾਇਕੀ ਦੇ ਸਾਹਿਤਕ ਕੱਦ ਦੀ ਗੱਲ ਕਰੀਏ ਤਾਂ ਇਹ ਬਹੁਤ ਉੱਚਾ ਏ। ਜਦੋਂ ਵੀ ਸਰਾਇਕੀ ਸਾਹਿਤ ਤੇ ਨਜ਼ਮਾਂ ਦਾ ਜ਼ਿਕਰ ਹੁੰਦਾ ਏ ਤਾਂ ਖਵਾਜਾ ਗੁਲਾਮ ਫਰੀਦ ਦਾ ਨਾਂ ਸਭ ਤੋਂ ਉੱਪਰ ਹੁੰਦਾ ਏ। ਜਿਵੇਂ ਪੰਜਾਬ ਚ ਵਾਰਸ਼ਾਂ ਨੂੰ ਇਸ਼ਕ ਦਾ ਤਰਜਮਾਨ ਮੰਨਿਆ ਜਾਂਦਾ ਏ, ਉਵੇਂ ਹੀ ਖਵਾਜਾ ਫਰੀਦ ਨੂੰ ਸਰਾਇਕੀ ਦਾ ਸਿਰਮੌਰ ਕਵੀ ਮੰਨਿਆ ਜਾਂਦਾ ਏ। ਉਨ੍ਹਾਂ ਨੇ ਚੋਲਿਸਤਾਨ ਦੇ ਰੇਗਿਸਤਾਨ ਉਸ ਨੂੰ ਜਿੱਥੇ ਰੂਹੀ ਵੀ ਕਿਹਾ ਜਾਂਦਾ ਏ ਉਸ ਨੂੰ ਆਪਣੀ ਕਵਿਤਾ ਦਾ ਕੇਂਦਰ ਬਣਾਇਆ। ਰੂਹੀ ਦੀ ਰੇਤ ਬਹੁਤੇ ਥੋੜਾਂ ਤੇ ਪਾਣੀ ਦੀ ਤਲਾਸ਼ ਉਨ੍ਹਾਂ ਦੀ ਸ਼ਾਇਰੀ ਚ ਰੂਹਾਨੀ ਇਸ਼ਕ ਤੇ ਪਰਮਾਤਮਾ ਦੀ ਤਲਾਸ਼ ਦੇ ਪ੍ਰਤੀਕ ਬਣਦੇ ਉੱਭਰਦੇ ਨੇ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਲੋਕਾਂ ਦੇ ਦਿਲਾਂ ਚ ਧੜਕਦੀਆਂ ਨੇ।

ਸਾਮਣ ਪੰਜਾਬੀ ਭਾਸ਼ਾ ਜਾਂ ਜ਼ਬਾਨ ਇੱਕ ਇਦਾਂ ਦਾ ਦਰਿਆ ਹੈ ਜਿਸ ਚ ਕਈ ਉਪ ਭਾਸ਼ਾਵਾਂ ਦੇ ਛੋਟੇ ਵੱਡੇ ਵਹਿਣ ਆ ਕੇ ਮਿਲਦੇ ਨੇ ਤੇ ਇਸ ਦੀ ਰਵਾਨੀ ਨੂੰ ਹੋਰ ਵੀ ਸੁਹਾਵਣਾ ਬਣਾਉਂਦੇ ਨੇ। ਇਨ੍ਹਾਂ ਵਹਿਣਾਂ ਵਿਚੋਂ ਇੱਕ ਬਹੁਤ ਹੀ ਖਾਸ ਤੇ ਪੁਰਾਤਨ ਵਹਿਣ ਹੈ ਪੁਆਧੀ ਬੋਲੀ। ਪੰਜਾਬ ਦੇ ਪੂਰਬੀ ਹਿੱਸੇ ਜਿਸ ਨੂੰ ਪੁਆਧ ਭਾਵ ਪੂਰਬ ਵਾਲਾ ਅੱਧ ਕਿਹਾ ਜਾਂਦਾ ਏ, ਇਸ ਇਲਾਕੇ ਚ ਬੋਲੀ ਜਾਣ ਵਾਲੀ ਇਹ ਉਪ ਭਾਸ਼ਾ ਪੰਜਾਬੀ ਤੇ ਹਿੰਦੀ ਪੱਟੀ ਦੇ ਵਿਚਕਾਰ ਇਕ ਖੂਬਸੂਰਤ ਸਭਿਆਚਾਰਕ ਤੇ ਭਾਸ਼ਾਈ ਪੁਲ ਦਾ ਕੰਮ ਕਰਦੀ। ਪੁਆਧੀ ਬੋਲੀ ਦਾ ਖੇਤਰ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਚ ਵਸਿਆ। ਰੂਪਨਗਰ ਯਾਨੀ ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਪਟਿਆਲਾ ਦਾ ਪੂਰਬੀ ਹਿੱਸਾ, ਫਤਿਹਗੜ੍ਹ ਸਾਹਿਬ ਤੇ ਹਰਿਆਣਾ ਤੇ ਅੰਬਾਲਾ ਦੇ ਪੰਚਕੁਲੇ ਜ਼ਿਲ੍ਹਿਆਂ ਵਿਚ ਬੋਲੀ ਜਾਣ ਵਾਲੀ ਇਹ ਬੋਲੀ ਆਪਣੇ ਠੇਠ ਰੂਪ ਚ ਬੋਲੀ ਜਾਂਦੀ ਏ। ਪੁਆਧ ਦੀ ਮਿੱਟੀ ਚ ਇਕ ਏਦਾਂ ਦੀ ਸਾਦਗੀ ਤੇ ਖਰਵਾ ਪਾਣੇ ਜੋ ਇੱਥੋਂ ਦੇ ਲੋਕਾਂ ਦੇ ਸੁਭਾਅ ਤੇ ਬੋਲੀ ਵਿਚੋਂ ਝਲਕਦਾ ਏ। ਪੁਆਧੀ ਬੋਲੀ ਆਪਣੀ ਵਿਲੱਖਣ ਸ਼ਬਦਾਵਲੀ ਕਰਕੇ ਪੰਜਾਬੀ ਦੀਆਂ ਬਾਕੀ ਉਪ ਭਾਸ਼ਾਵਾਂ ਜਿਵੇਂ ਮਾਝੀ, ਮਲਵਈ, ਦੁਆਬੀ ਨਾਲੋਂ ਵੱਖਰੀ ਪਛਾਣ ਰੱਖਦੀ ਏ। ਇਸ ਵਿਚ ਮਲਵਈ ਵਾਲਾ ਰੂਪ ਤੇ ਹਰਿਆਣਵੀ ਬਾਂਗਰੂ ਦਾ ਠੁੱਕ ਇਕੋ ਸਮੇਂ ਮਹਿਸੂਸ ਹੁੰਦਾ ਏ। ਇਸ ਬੋਲੀ ਚ ਟਕਸਾਲੀ ਪੰਜਾਬੀ ਦੇ ਸ਼ਬਦਾਂ ਦੀ ਬਹੁਤ ਹੀ ਕਹਿ ਲਓ ਕਿ ਬਦਲਵੇਂ ਰੂਪ ਜਿਹੜੇ ਆ ਉਨ੍ਹਾਂ ਸ਼ਬਦਾਂ ਦੇ ਮਿਲਦੇ ਆ। ਇੱਥੇ ਨਾਲ ਨੂੰ ਗੈਲ, ਹੁਣ ਨੂੰ ਇਬ, ਜਾਂ ਇੱਥੇ ਸਾਡਾ ਨੂੰ ਮਾਰਾ ਤੇ ਮੁੰਡੇ ਨੂੰ ਛੋਕਰੇ ਜਾਂ ਛੋਰ ਕਿਹਾ ਜਾਂਦਾ ਏ। ਪੁਆਧੀ ਚ ਅਕਸਰ ਵ ਧੁਨੀ ਨੂੰ ਬ ਜਾਂ ਮਾਂ ਚ ਬਦਲ ਦਿੱਤਾ ਜਾਂਦਾ ਏ। ਮਿਸਾਲ ਦੇ ਤੌਰ ਤੇ ਵੀ ਨੂੰ ਬੀ, ਵਿਚ ਨੂੰ ਵਿਚ, ਜਾਂ ਮਾਂ ਜਾਂ ਆਵਾਂਗਾ ਨੂੰ ਆਵਾਂਗਾ ਬੋਲਿਆ ਜਾਂਦਾ ਏ। ਇਹ ਉਚਾਰਨ ਬੋਲੀ ਨੂੰ ਇਕ ਅਜੀਬ ਮੋਹ ਤੇ ਨਿਮਰਤਾ ਬਖਸ਼ਦਾ ਏ ਤੇ ਇਹ ਪੁਆਧੀ ਸਭਿਆਚਾਰ ਤੇ ਸਾਹਿਤ ਦੀ ਇਕ ਖੂਬਸੂਰਤ ਜ਼ਬਾਨ ਏ। ਇੱਥੇ ਪੁਆਧੇ ਅਖਾੜਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਹੋ ਜਾਂਦਾ ਏ। ਇਹ ਅਖਾੜੇ ਪੁਆਧ ਖੇਤਰ ਦੀ ਜਿੰਦ ਜਾਨ ਰਹੇ ਨੇ, ਜਿੱਥੇ ਖੁੱਲੇ ਆਕਾਸ਼ ਹੇਠ ਲੋਕ ਗਾਇਕ ਢਾਡੀ ਤੇ ਕਵੀਸ਼ਰ ਪੁਰਾਤਨ ਗਾਥਾਵਾਂ ਸੁਣਾਉਂਦੇ ਸਨ। ਭਗਤ ਆਸਾਰਾਮ ਬੈਦਵਾਨ ਵਰਗੇ ਸਿਰਮੌਰ ਕਵੀਆਂ ਨੇ ਪੁਆਧੀ ਬੋਲੀ ਚ ਰਚਨਾਵਾਂ ਕਰਕੇ ਇਸ ਖੇਤਰ ਦੇ ਲੋਕ ਸਾਹਿਤ ਨੂੰ ਅਮੀਰ ਕੀਤਾ। ਪੁਆਧੀ ਬੋਲੀ ਸਿਰਫ ਇਕ ਬੋਲੀ ਨਹੀਂ, ਪੰਜਾਬ ਦੇ ਇਕ ਖਾਸ ਇਲਾਕੇ ਦੀ ਸਭਿਆਚਾਰ ਦੀ ਤਰਜਮਾਨੀ ਵੀ ਕਰਦੀ ਹੈ।

ਜੀ ਸਵਾਮੀ ਨੇ ਇਸੇ ਸਿਲਸਿਲਾ ਦੋ ਵਾਰ ਦੀਆਂ ਦੋ ਪਾਰ ਦੀਆਂ ਉਮੀਦ ਹੈ ਕਿ ਤੁਹਾਨੂੰ ਇਹ ਸਿਲਸਿਲਾ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ ਯਾਨੀ ਕਿ ਲੋਕ ਰੰਗ ਅੱਜ ਅਸੀਂ ਇਸ ਸਿਲਸਿਲੇ ਦੇ ਤਹਿਤ ਤੁਹਾਨੂੰ ਸੁਣਵਾਵਾਂਗੇ ਸਰੋਂ ਯਮਲਾ ਜੱਟ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ ਕੁਝ ਲੋਕ ਗਾਥਾਵਾਂ।

ਸਾਹਮਣੇ ਸੀ ਸਿਲਸਿਲਾ ਲੋਕ ਰੰਗ, ਜਿਸ ਵਿਚ ਤੁਸੀਂ ਸਵਰਨ ਯਮਲਾ ਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ਾਂ ਚ ਪੰਜਾਬ ਦੀਆਂ ਲੋਕ ਕਥਾਵਾਂ ਸੁਣੀਆਂ। ਹੁਣ ਸਾਮਿਨ ਵੇਲਾ ਹੋ ਰਿਹਾ ਉਸ ਸਿਲਸਿਲੇ ਦਾ ਜਿਸ ਦਾ ਤੁਹਾਨੂੰ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ। ਸਿਲਸਿਲਾ ਹੈ ਜੀ ਤਮੰਨਾ, ਤੇ ਤੁਹਾਡੇ ਸਾਰਿਆਂ ਦੀ ਤਮੰਨਾ ਤੇ ਫਿਰੋਜ਼ ਖਾਨ ਤੇ ਸਰਦੂਲ ਸਿਕੰਦਰ ਦੀ ਆਵਾਜ਼ਾਂ ਦੇ ਵਿਚ ਇਹ ਨਗਮਾ।

0: आजू बाल साहब आजू
1: रुड़िया राम जी जय हिंद जी
0: जय हिंद जी बाल साहब चलो की हाल चाल है तेडा
1: हाली चाले वाहवा वधिया चढ़दी कला कृपा उस रब दी तुसी सुनाओ
0: हाल चाल तगड़ा देखो जिदा कहने आदि अखी देखी
1: हां जी
0: ते कन्नी सुनी
1: ठीक है जी
0: इहदे बिना किसे गल ते यकीन ना करो
1: नहीं करना चाहिदा
0: ते अज असि ना अखी देखदे आ
1: हां जी
0: ते ना कन्नी सुनदे आ
1: हां जी
0: असि देखी दिखाई ते सुनी सुनाई
1: बस जी बस
0: आधारित साडा जेड़ा जिंदगी दी प्लानिंग जिन्हों आपां कह सकदे आ उस लिहाज नाल चलदी है पर इसे करके साडे बहुत सारे फैसले जेड़े है ओ गलत दिशा वल चले जांदे
1: सही गल है जी
0: ना
1: बिल्कुल
0: सियाणे बंदियां दे विच सियाणा बंदा जिदा कहिंदे ने सियाणप इसे चीज है सियाणप समझदी है
1: जी
0: ये तुहानू समझ किन्नी है
1: हां जी
0: हुण जे तुहाडी उम्र 60 साल होगी 70 साल होगी ये कोई मापदंड नहीं है
1: बिल्कुल जी
0: ये बंदा बहुत सियाणा हो गया
1: सही गल है
0: सियाणा समझ नाल है
1: हां जी
0: ओदी समझ दे विच किन्नी मतलब आपां कह सकदे आ प्रौढ़ता किन्नी है
1: बिल्कुल जी
0: है ना
1: सही गल है
0: ते ओदी स्थिरता किन्नी है
1: हां जी
0: सो इस करके ए चीज नू जेड़ा है आपां ने वाचना है कि जेड़ी समझ दा पद्धर
1: हां जी
0: किस पद्धर दा है
1: ठीक है जी
0: है कि नहीं
1: हां जी
0: नहीं तां तुसीं देखो भी कहिंदे अकल किसे नू आउंदी है अब कहिंदे जांदे ने ते बंदा सारी उम्र टकरां मारदा रहिंदा है
1: बिल्कुल
0: समझ ही नहीं पैंदे
1: सही गल है
0: सो इस करके अज इस चीज दे विच आपां ए देखना है कि कोई भी फैसला आपां जदों जिंदगी दा करदे हां
1: जी
0: या ओदे लई आपां किस बंदे दी राय लैंदे
1: हां जी
0: है ना
1: हां जी
0: या किस चीज नू देख के आपां कम शुरू करदे
1: हां जी
0: ਹੁਣ ਆਪਾਂ ਖੇਤੀਬਾੜੀ ਦੇ ਕੰਮ ਹੈ
1: ਹਾਂਜੀ
0: ਕਈ ਵਾਰੀ ਆਪਾਂ ਰੇਡੀਓ ਤੇ ਕੋਈ ਗੱਲਬਾਤ ਸੁਣ ਲਈ ਹੈ
1: ਬਿਲਕੁਲ ਜੀ
0: ਜਾਂ ਆਪਾਂ ਕਹਿੰਦੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਗੱਲਬਾਤ ਦੇਖ ਲਈ ਹੈ
1: ਹਾਂਜੀ
0: ਉਹ ਗੱਲਬਾਤ ਸੁਣਨ ਦਾ ਤੇ ਉਹ ਦੇਖਣ ਦਾ ਜ਼ਮੀਰ ਅਸਮਾਨ ਦਾ ਫਰਕ ਹੈ
1: ਬਹੁਤ ਫਰਕ ਹੈ ਜੀ
0: ਇਸੇ ਕਰਕੇ ਕਹਿੰਦੇ ਆ ਵੀ ਭਾਈ ਕੋਈ ਵੀ ਕੰਮ ਹੈ
1: ਹਾਂਜੀ
0: ਉਹ ਜ਼ਮੀਨੀ ਪੱਧਰ ਤੇ ਜਾ ਕੇ ਜਦ ਤੱਕ ਆਪਾਂ ਉਹਨੂੰ ਨਹੀਂ ਦੇਖਦੇ
1: ਹਾਂਜੀ
0: ਹੁਣ ਜ਼ਿਮੀਦਾਰ ਆ ਬਹੁਤ ਸਾਰੇ ਜ਼ਿਮੀਦਾਰ ਅਲੱਗ ਅਲੱਗ ਤਰ੍ਹਾਂ ਦੀ ਖੇਤੀ ਕਰਦੇ ਆ ਹੁਣ ਆਪਾਂ ਰੇਡੀਓ ਤੇ ਗੱਲਾਂ ਬਾਤਾਂ ਵੀ ਸੁਣਾਉਂਦੇ
1: ਆ
0: ਹੁਣ ਅਗਲਾ ਰੇਡੀਓ ਤੇ ਗੱਲਬਾਤ ਸੁਣ ਕੇ ਉਸ ਤਰ੍ਹਾਂ ਦਾ ਬਿੰਡ ਕੇ ਬਹਿ ਜੇ
1: ਹਾਂਜੀ
0: ਤੇ ਉਹ ਕਿਤੇ ਨਾ ਕਿਤੇ ਉਹਦਾ ਗਲਤ ਦਿਸ਼ਾ ਵੱਲ ਚਲਿਆ ਜਾਊ
1: ਹੋ ਸਕਦਾ ਜੀ ਬਿਲਕੁਲ
0: ਹੋ ਸਕਦਾ ਨਾ
1: ਹਾਂਜੀ
0: ਸੋ ਕਿਉਂ ਤੁਸੀਂ ਉਹ ਜ਼ਿਮੀਦਾਰ ਨੂੰ ਤੁਹਾਡੇ ਨਾਲ ਗੱਲਬਾਤ ਕਰਾਉਣ ਦਾ ਮਤਲਬ ਔਰ ਮਕਸਦ ਇਹ ਹੈ ਕਿ ਤੁਹਾਨੂੰ ਇੱਕ ਜਾਗ ਲੱਗੇ ਤੁਹਾਨੂੰ ਇੱਕ ਨਵੀਂ ਜਾਣਕਾਰੀ ਮਿਲੇ ਤੁਸੀਂ ਉਹਦੇ ਨਾਲ ਸੰਪਰਕ ਕਰੋ ਤੁਸੀਂ ਉਹਦਾ ਕੰਮ ਕਾਰ ਜਾ ਕੇ ਦੇਖੋ ਉਹ ਚ ਕੀ ਤਰੁੱਟੀਆਂ ਹੈ ਕੀ ਉਹਦੇ ਚ ਸੌਕੜਾ ਹੈ ਕੀ ਮੁਸ਼ਕਲ ਹੈ ਕੀ ਪ੍ਰਾਪਤੀ
1: ਹਾਂਜੀ ਬਿਲਕੁਲ ਜੀ
0: ਫਿਰ ਤਾਂ ਗੱਲ ਬਣਦੀ ਹੈ
1: ਸਹੀ ਗੱਲ ਹੈ ਜੀ
0: ਸੋ ਇਸ ਕਰਕੇ ਮੈਂ ਜ਼ਿਕਰ ਕੀਤਾ ਵੀ ਭਾਈ ਅੱਜ ਬਹੁਤੇ ਜ਼ਿਆਦਾ ਤੁਸੀਂ ਦੇਖੋ ਆਪ ਸੋਸ਼ਲ ਮੀਡੀਆ ਨੂੰ ਦੇਖ ਦੇਖ ਕੇ ਕੰਮ ਸ਼ੁਰੂ ਕਰੀ ਜਾਂਦੇ
1: ਬਿਲਕੁਲ ਜੀ
0: ਉੱਥੇ ਹਰ ਬੰਦਾ ਆਪਣਾ ਆਪ ਡਾਕਟਰ ਬਣਿਆ ਹੋਟਾ ਉਹ ਕੋਈ ਬੰਦਾ ਕਹਿੰਦਾ ਜੀ ਮੋਤੀ ਬੀਜ ਲਓ ਕੋਈ ਬੰਦਾ ਚਕੰਦਰ ਬੀਜ ਲਓ ਕੋਈ ਕਹਿੰਦਾ ਕੁਛ ਬੀਜ ਲਓ ਇਹ ਤੋਂ ਮੈਂ ਇੰਨਾ ਮੁਨਾਫਾ ਕਮਾ ਲੈਣਾ ਇਹ ਨਹੀਂ ਹੋ ਸਕਦਾ
1: ਉਹ ਕਿਸਾਨ ਤਾਂ ਨਹੀਂ ਪੈਸੇ ਕਮਾਉਂਦਾ ਜਿਹੜੇ ਵੀਡੀਓ ਵਾਲੇ ਉਹ ਜ਼ਰੂਰ
0: ਕਮਾ ਜਾਂਦੇ ਵੀ ਜੀ ਮੈਂ ਤਾਂ ਇੱਕ ਕਿੱਲੇ ਦੇ ਵਿੱਚੋਂ 5 ਲੱਖ ਰੁਪਇਆ ਕਮਾ ਲੈਣਾ
1: ਸਹੀ ਗੱਲ
0: ਉਹ ਯਾਰ 5 ਲੱਖ ਰੁਪਇਆ ਕਮਾਉਣਾ ਕਿਤੇ ਕਿੱਲੇ ਚੋਂ ਆਸਾਨ ਹੈ
1: ਉਹੀ ਤਾਂ ਗੱਲ ਹੈ ਜੀ
0: ਹੈ ਕਿ ਨਹੀਂ
1: ਹਾਂਜੀ
0: ਸੋ ਇਸ ਕਰਕੇ ਥੋੜਾ ਜਿਹਾ ਜਿੱਦਾਂ ਕਹਿੰਦੇ ਹਾਂ ਕਿ ਜ਼ਮੀਨੀ ਪੱਧਰ ਤੇ ਉਸ ਗੱਲ ਨੂੰ ਸੋਚ ਕੇ ਦੇਖੋ ਚਲੋ ਜੇ ਉਹਨੇ 5 ਲੱਖ ਕਮਾਏ ਵੀ ਹੈ ਉਹ ਇਦਾਂ 5 ਲੱਖ ਨਹੀਂ ਕਮਾਏ ਜਾ ਸਕਦੇ
1: ਬਿਲਕੁਲ ਜੀ
0: ਹੈ ਨਾ
1: ਹਾਂਜੀ
0: ਉਹਨੂੰ ਉਹਦੇ

0: ਨੂੰ ਸਮਝਣਾ ਪੈਣਾ ਹੈ, ਉਹਦੇ ਚ ਕੀ ਮੁਸ਼ਕਲਾਂ ਹੈ, ਉਹ ਸਾਰੀਆਂ ਚੀਜ਼ਾਂ ਨੂੰ ਬਿਨਾਂ ਸਮਝੇ ਜਦੋਂ ਆਪਾਂ ਕੋਈ ਫੈਸਲਾ ਕਰਦੇ ਹਾਂ ਤੇ ਸਾਡਾ ਫੈਸਲਾ ਗਲਤ ਹੁੰਦਾ ਹੀ ਹੁੰਦਾ। ਇਸ ਕਰਕੇ ਬਾਲ ਸਾਹਿਬ ਬੇਨਤੀ ਇਹੀ ਹੈ ਕਿ ਭਾਈ ਸੁਣੋ ਪਹਿਲਾਂ ਚੰਗੀ ਤਰ੍ਹਾਂ, ਫਿਰ ਉਹਨੂੰ ਸਮਝੋ, ਫਿਰ ਉਹਨੂੰ ਦੇਖੋ, ਫਿਰ ਤੁਸੀਂ ਜਿਹੜਾ ਹੈ ਕਿਸੇ ਕੰਮ ਦਾ ਫੈਸਲਾ ਲਓ, ਨਹੀਂ ਤਾਂ ਤੁਹਾਡਾ ਫੈਸਲਾ ਗਲਤ ਹੋਏਗਾ ਹੋਏਗਾ। ਬੋਲ ਬੋਲ ਦਿਲਾਉਂਦੇ ਹਾਂ,
1: ਸੁਣਾ ਦਿਓ ਜੀ।

0: ਕਿਰਨ ਜੀ ਬਾਲ ਸਾਹਿਬ ਦੇਖੋ ਮੱਕੀ ਦੀ ਫਸਲ ਹੈ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਫਸਲ ਬੜੀ ਮੁਫੀਦ ਹੈ ਸਾਨੂੰ ਅਨੁਕੂਲ ਹੈ ਖਾਸ ਕਰਕੇ ਦੁਆਬੇ ਦੀ ਤਾਂ ਆਪਾਂ ਜ਼ਿਕਰ ਹੀ ਕਰਦੇ ਹਾਂ ਪਰ ਕਿਤੇ ਨਾ ਕਿਤੇ ਮੱਕੀ ਦੀ ਫਸਲ ਨੂੰ ਇੱਕ ਪੰਛੀ ਇੱਕ ਕੀੜੇ ਇਹ ਦੋਨੇ ਨੁਕਸਾਨ ਕਰਦੇ ਹੈ ਪਰ ਜੇ ਇਹਨਾਂ ਦਾ ਬੰਦੋਬਸਤ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕੀਤਾ ਜਾਵੇ ਇਸ ਫਸਲ ਦਾ ਕੋਈ ਤੋੜ ਹੈ ਹੀ ਨਹੀਂ
1: ਸਹੀ ਗੱਲ ਹੈ ਜੀ
0: ਮੱਕੀ ਦਾ ਤੇ ਮੱਕੀ ਦੀ ਫਸਲ ਦੇ ਕੀੜਿਆਂ ਦੇ ਬਾਬਤ ਡਾਕਟਰ ਜਵਾਲਾ ਜਿੰਦਲ ਹੋਰਾਂ ਕੋਲ ਜਾਣਕਾਰੀ ਸਾਂਝੀ ਕੀਤੀ ਆਪਾਂ ਸਾਂਝੀ ਕਰ
2: ਸੁਣਾ ਦਿਓ ਜੀ
3: ਪਿਆਰੇ ਕਿਸਾਨ ਵੀਰੋ ਅੱਜ ਮੈਂ ਤੁਹਾਡੇ ਨਾਲ ਮੱਕੀ ਦੇ ਕੀੜੇ ਮਕੌੜਿਆਂ ਬਾਰੇ ਗੱਲ ਕਰਾਂਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੱਕੀ ਪੰਜਾਬ ਦੀ ਇੱਕ ਮੁੱਖ ਫਸਲ ਹੈ ਮੱਕੀ ਨੂੰ ਅਸੀਂ ਕਈ ਚੀਜ਼ਾਂ ਲਈ ਵਰਤਦੇ ਹਾਂ ਇਹ ਸਾਡੇ ਖਾਣ ਪੀਣ ਲਈ ਪਸ਼ੂਆਂ ਦੇ ਚਾਰੇ ਲਈ ਅੱਜ ਕੱਲ ਇੰਡਸਟਰੀ ਦੇ ਵਿੱਚ ਵੀ ਇਹਦਾ ਬਹੁਤ ਰੋਲ ਪੈਦਾ ਹੋ ਰਿਹਾ ਹੈ ਜਿਵੇਂ ਕਿ ਤੁਸੀਂ ਸੁਣਿਆ ਹੋਊਗਾ ਕਿ ਪੈਟਰੋਲ ਦੇ ਵਿੱਚ ਵੀ ਇਥੇਨੋਲ ਜਿਹੜੀ ਕਿ ਮੱਕੀ ਤੋਂ ਬਣਨੀ ਹੈ ਉਹਨੂੰ ਮਿਕਸ ਕਰਕੇ ਆਪਾਂ ਅੱਗੇ ਵਰਤਾਂਗੇ ਸੋ ਕੀੜੇ ਮਕੌੜੇ ਨੇ ਜਿਹੜੇ ਮੱਕੀ ਦੇ ਉੱਤੇ ਕਾਫੀ ਨੁਕਸਾਨ ਕਰਦੇ ਨੇ ਖਾਸ ਤੌਰ ਤੇ ਜੇ ਆਪਾਂ ਸੋਹਣੀ ਰੁੱਤ ਦੀ ਮੱਕੀ ਦੀ ਗੱਲ ਕਰੀਏ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮੱਕੀ ਪੰਜਾਬ ਦੇ ਵਿੱਚ ਅਸੀਂ ਫਰਵਰੀ ਰੁੱਤ ਦੇ ਵਿੱਚ ਜਿਹਨੂੰ ਬਹਾਰ ਰੁੱਤ ਵੀ ਕਹਿੰਦੇ ਆ ਤੇ ਜਨਵਰੀ ਦੇ ਵਿੱਚ ਜਦ ਤੋਂ ਲੈ ਕੇ ਉਹ ਫਰਵਰੀ ਤੱਕ ਲੱਗਦੀ ਹੈ ਪਰ ਸੋਹਣੀ ਰੁੱਤ ਦੀ ਮੱਕੀ ਹੈ ਜਿਹੜੀ ਜੂਨ ਦੇ ਮਹੀਨੇ ਵਾਲੀ ਬਿਜਾਈ ਹੈ ਇਹ ਸਾਡੀ ਬਹੁਤ ਮਹੱਤਵਪੂਰਨ ਫਸਲ ਹੈ ਪੰਜਾਬ ਦੇ ਵਿੱਚ ਖੇਤੀ ਵਿਭਿੰਨਤਾ ਲਿਆਉਣ ਦੇ ਵਿੱਚ ਵੀ ਇਹ ਬਹੁਤ ਸਹਾਈ ਹੈ ਸੋ ਇਸ ਫਸਲ ਦੇ ਉੱਤੇ ਕੀੜੇ ਮਕੌੜੇ ਕਾਫੀ ਹੱਦ ਤੱਕ ਨੁਕਸਾਨ ਕਰ ਸਕਦੇ ਹਨ ਜੇ ਅਸੀਂ ਸਹੀ ਢੰਗ ਨਾਲ ਸਤਰਕ ਰਹੀਏ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹੀਏ ਤਾਂ ਬਿਲਕੁਲ ਅਸੀਂ ਬਿਲਕੁਲ ਸਹੀ ਢੰਗ ਨਾਲ ਸਹੀ ਸਮੇਂ ਦੇ ਉੱਤੇ ਇਸ ਦੀ ਰੋਕਥਾਮ ਕਰਕੇ ਨੁਕਸਾਨ ਤੋਂ ਬਚ ਸਕਦੇ ਹਾਂ ਸੋ ਮੁੱਖ ਕੀੜਿਆਂ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਆਮ ਤੌਰ ਤੇ ਪਹਿਲਾਂ ਮੱਕੀ ਦਾ ਗੜੂਆ ਜਿਹਨੂੰ ਕਿ ਕਿਸਾਨ ਜਿਹੜੇ ਮੇਰੇ ਵੀਰ ਮੱਕੀ ਦੀ ਖੇਤੀ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਮੱਕੀ ਦਾ ਗੜੂਆ ਇੱਕ ਮੁੱਖ ਕੀੜਾ ਸੀਗਾ ਜਿਹੜਾ ਕਿ ਤਨੇ ਦੇ ਵਿੱਚ ਛੇਦ ਕਰਦਾ ਸੀ ਤੇ ਬੂਟਾ ਖਤਮ ਹੋ ਜਾਂਦਾ ਸੀ ਪਰ ਅੱਜ ਕੱਲ੍ਹ ਪਿਛਲੇ 3-4 ਸਾਲਾਂ ਤੋਂ ਇੱਕ ਜੋ ਮੁੱਖ ਕੀੜਾ ਉਭਰ ਕੇ ਆਇਆ ਹੈ ਉਹਦਾ ਨਾਮ ਹੈਗਾ ਜੀ ਫਾਲ ਆਰਮੀ ਵਰਮ ਸੋ ਫਾਲ ਆਰਮੀ ਵਰਮ ਇੱਕ ਜਿਸ ਤਰ੍ਹਾਂ ਨਾਮ ਤੋਂ ਹੀ ਲੱਗਦਾ ਹੈ ਕਿ ਇੱਕ ਅੰਗਰੇਜ਼ੀ ਕੀੜਾ ਹੈ ਸੋ ਉਸੇ ਤਰ੍ਹਾਂ ਹੀ ਨਾਮ ਦੇ ਮੁਤਾਬਕ ਹੀ ਇਹ ਕੀੜਾ ਪਹਿਲਾਂ ਸਾਡੇ ਦੇਸ਼ ਦੇ ਵਿੱਚ ਨਹੀਂ ਸੀ ਹੁੰਦਾ 2018 ਦੇ ਵਿੱਚ ਇਹ ਅਮਰੀਕਾ ਮਹਾਂਦੀਪ ਤੋਂ ਅਫਰੀਕਾ ਮਹਾਂਦੀਪ ਦੇ ਵਿੱਚ ਆਇਆ 2016 ਦੇ ਵਿੱਚ ਤੇ 2018 ਦੇ ਵਿੱਚ ਸਾਡੇ ਦੱਖਣ ਭਾਰਤ ਦੇ ਵਿੱਚ ਇਹ ਕੀੜਾ ਕਰਨਾਟਕ ਰਾਜ ਦੇ ਵਿੱਚ ਆਇਆ ਸੋ ਇਸ ਤੋਂ ਬਾਅਦ ਇਹ ਲਗਾਤਾਰ ਫੈਲਦਾ ਹੋਇਆ ਲਗਭਗ ਸਾਰੇ ਹਿੰਦੁਸਤਾਨ ਦੇ ਵਿੱਚ ਆ ਗਿਆ ਪੰਜਾਬ ਦੇ ਵਿੱਚ ਸਾਨੂੰ ਇਹ ਅਗਸਤ 2019 ਦੇ ਵਿੱਚ ਮਿਲਿਆ ਸੋ ਤੁਸੀਂ ਦੇਖ ਲਓ ਕਿ ਇਹ ਅਫਰੀਕਾ

ਮਾਲਦੀਵ ਦੇ ਵਿਚ ਜਦੋਂ ਪਹੁੰਚਿਆ ਉੱਥੇ ਵੀ ਇਹਨੇ 40 ਦੇਸ਼ਾਂ ਦੇ ਵਿਚ ਬਹੁਤ ਨੁਕਸਾਨ ਕੀਤਾ ਤੇ ਇਸ ਤੋਂ ਬਾਅਦ ਜਦੋਂ 2018 ਦੇ ਵਿਚ ਇਹ ਆਪਣੇ ਭਾਰਤ ਦੇ ਵਿਚ ਆਇਆ ਤਾਂ 2019 ਤੱਕ ਪੰਜਾਬ ਦੇ ਵਿਚ ਪਹੁੰਚਦੇ ਪਹੁੰਚਦੇ ਇਹਨੇ ਲਗਭਗ ਸਾਰੀਆਂ ਸਟੇਟਾਂ ਦੇ ਵਿਚ ਆਪਣੇ ਰਾਜਾਂ ਦੇ ਵਿਚ ਹਮਲਾ ਕੀਤਾ ਤੇ ਨਾਲ ਹੀ ਸਾਡੇ ਨਾਲ ਲੱਗਦੇ ਦੇਸ਼ ਜਿਵੇਂ ਕਿ ਸ੍ਰੀਲੰਕਾ ਚਾਈਨਾ ਫਿਲਪਾਈਨਸ ਤੇ 2020 ਤੱਕ ਦਾ ਇਹ ਆਸਟ੍ਰੇਲੀਆ ਤੱਕ ਵੀ ਪਹੁੰਚ ਗਿਆ ਸੋ ਇਸ ਕੀੜੇ ਦੇ ਬਦਲ ਫੁੱਲਣ ਦਾ ਹੀ ਇਹ ਰਾਜ ਹੈ ਕਿ ਇਹ ਇੰਨਾ ਨੁਕਸਾਨ ਕਰਦਾ ਹੈ ਸੋ ਇਸ ਕੀੜੇ ਬਾਰੇ ਸਾਨੂੰ ਬਹੁਤ ਡੂੰਘਾਈ ਨਾਲ ਜਾਣਨ ਦੀ ਲੋੜ ਹੈ ਸੋ ਮੈਂ ਤੁਹਾਨੂੰ ਇਹਦੇ ਵੱਖ ਵੱਖ ਪਹਿਲੂਆਂ ਬਾਰੇ ਦੱਸੂਗਾ ਇਹਦੀ ਜਾਣ ਪਛਾਣ ਕਿਵੇਂ ਕਰਨੀ ਹੈ ਇਹਦਾ ਜੀਵਨ ਚੱਕਰ ਕਿਵੇਂ ਲੱਗਦਾ ਹੈ ਇਹ ਹਮਲਾ ਕਿਵੇਂ ਕਰਦਾ ਹੈ ਤੇ ਇਹਦੀ ਰੋਕਥਾਮ ਕਿਵੇਂ ਕਰਨੀ ਹੈ ਕਿਉਂਕਿ ਸਾਡਾ ਜਦੋਂ ਤੱਕ ਸਾਨੂੰ ਸਾਡੇ ਦੁਸ਼ਮਣ ਦੀ ਪਹਿਚਾਣ ਹੀ ਨਹੀਂ ਤਾਂ ਅਸੀਂ ਉਹਨੂੰ ਕਿਵੇਂ ਰੋਕਾਂਗੇ ਸੋ ਇਹ ਕੀੜਾ ਜਿਹੜਾ ਹੈ ਇਹਦੀ ਸੁੰਡੀ ਨੁਕਸਾਨ ਪਹੁੰਚਾਉਂਦੀ ਹੈ ਕਿਉਂਕਿ ਜੇ ਆਪਾਂ ਜੀਵਨ ਚੱਕਰ ਦੀ ਗੱਲ ਕਰੀਏ ਤਾਂ ਦੂਜੀਆਂ ਸੁੰਡੀਆਂ ਦੇ ਬਰਾਬਰ ਇਹਦੀਆਂ 4 ਅਵਸਥਾਵਾਂ ਹੁੰਦੀਆਂ ਹਨ ਜਿਵੇਂ ਕਿ ਪਹਿਲੀ ਹੁੰਦੀ ਹੈ ਆਂਡੇ ਦੂਜੀ ਹੁੰਦੀ ਹੈ ਸੁੰਡੀ ਤੀਜੀ ਅਵਸਥਾ ਹੁੰਦੀ ਹੈ ਕੋਏ ਜਾਂ ਜਿਹਨੂੰ ਅਸੀਂ ਪਿਉਪੇ ਕਹਿੰਦੇ ਹਾਂ ਚੌਥੀ ਅਵਸਥਾ ਹੈਗੀ ਹੈ ਪਤੰਗੇ ਸੋ ਹਾਲਾਂਕਿ ਸਾਨੂੰ ਸੁੰਡੀ ਹੀ ਪ੍ਰਤੱਖ ਰੂਪ ਦੇ ਵਿਚ ਸਾਡੇ ਖੇਤਾਂ ਦੇ ਵਿਚ ਬੂਟਿਆਂ ਨੂੰ ਖਾ ਕੇ ਹਮਲਾ ਕਰ ਰਹੀ ਹੁੰਦੀ ਹੈ ਪਰ ਇਹਦਾ ਜੀਵਨ ਚੱਕਰ ਪੂਰਾ ਕਰਨ ਲਈ ਇਹ 4 ਹੀ ਜਿਹੜੀਆਂ ਹੈਗੀਆਂ ਅਵਸਥਾਵਾਂ ਇਹਨਾਂ ਦੇ ਵਿਚੋਂ ਕੀੜਾ ਲੱਗਦਾ ਹੈ ਸੋ ਇੱਕ ਜਿਹੜਾ ਜੀਵਨ ਚੱਕਰ ਹੈ ਕੀੜੇ ਦਾ ਲਗਭਗ 30 ਦਿਨਾਂ ਦੇ ਵਿਚ ਪੂਰਾ ਹੋ ਜਾਂਦਾ ਹੈ ਆਂਡੇ 4-5 ਦਿਨਾਂ ਦੇ ਵਿਚ ਇਹ ਆਂਡੇ ਤੋਂ ਸੁੰਡੀਆਂ ਬਣ ਜਾਂਦੀਆਂ ਨੇ ਸੁੰਡੀਆਂ ਲਗਭਗ 10-15 ਦਿਨ ਸਾਡੇ ਬੂਟਿਆਂ ਨੂੰ ਖਾਂਦੀਆਂ ਨੇ ਉਸ ਤੋਂ ਬਾਅਦ ਕੋਏ ਜਾਂ ਪਿਉਪੇ ਨੇ ਜਿਹੜੇ ਉਹ ਜ਼ਮੀਨ ਵਿਚ ਬਣਦੇ ਹਨ ਤੇ ਉਹ 1 ਹਫ਼ਤੇ ਦੀ ਵਖਰੇ ਤੋਂ ਬਾਅਦ ਪਤੰਗੇ ਬਣ ਜਾਂਦੇ ਨੇ ਸੋ ਹੁਣ ਇਹ ਮੈਂ ਤੁਹਾਨੂੰ ਸ਼ੁਰੂ ਚ ਦੱਸ ਰਿਹਾ ਸੀ ਕਿ ਇਹ ਕੀੜਾ ਇੰਨਾ ਜ਼ਿਆਦਾ ਫੈਲਿਆ ਅਫਰੀਕਾ ਚ ਵੀ ਆ ਗਿਆ ਫਿਰ ਏਸ਼ੀਆ ਦੇ ਵਿਚ ਪੂਰੇ ਭਾਰਤ ਤੋਂ ਬਿਨਾਂ ਬਾਕੀ ਸਾਰੇ ਰਾਜਾਂ ਦੇ ਵਿਚ ਲੱਗਿਆ ਕੀ ਕਾਰਨ ਕੀ ਹੈ ਸੋ ਕਿਸਾਨ ਦੋਸਤੋ ਇਹ ਗੱਲ ਧਿਆਨ ਨਾਲ ਸੁਣਿਓ ਕਿ ਜਿਹੜੀ ਇਹਦੀ ਪਤੰਗਾ ਹੈ ਪਤੰਗਾ ਖਾਸ ਤੌਰ ਤੇ ਮਾਦਾ ਪਤੰਗਾ ਜਿਹਨੇ ਅੱਗੇ ਆਂਡੇ ਦੇ ਕੇ ਜੀਵਨ ਚੱਕਰ ਸ਼ੁਰੂ ਕਰਨਾ ਹੈ ਉਹ ਆਪਣੇ 4-5 ਦਿਨ ਦੇ ਕਾਲ ਦੇ ਵਿਚ 500 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ ਸੋ ਮਤਲਬ ਕੀ ਹੋਇਆ ਕਿ ਇਹ ਕੀੜੇ ਦਾ ਜਿਹੜਾ ਪਤੰਗਾ ਹੈ ਰਾਤ ਵੇਲੇ ਇਹ ਐਕਟਿਵ ਹੋ ਜਾਂਦਾ ਹੈ ਸੋ ਰਾਤ ਦੇ ਸਮੇਂ ਇਹ 100 ਕਿਲੋਮੀਟਰ ਪ੍ਰਤੀ ਦਿਨ ਉੱਡ ਸਕਦਾ 100 ਕਿਲੋਮੀਟਰ ਪ੍ਰਤੀ ਦਿਨ ਜਦੋਂ ਕੀੜਾ ਉੱਡਦਾ ਹੈ ਤਾਂ 5-6 ਦਿਨਾਂ ਦੇ ਵਿਚ 500 ਕਿਲੋਮੀਟਰ ਉੱਡ ਜਾਂਦਾ ਸੋ ਤੁਸੀਂ ਆਪ ਹੀ ਹਿਸਾਬ ਲਗਾ ਲਓ ਕਿ ਇਸ ਕੀੜੇ ਦਾ ਫੈਲਾਅ ਕਿੱਥੋਂ ਤੱਕ ਹੋ ਸਕਦਾ ਸਮਝ ਲਓ ਜੇ ਦਿੱਲੀ ਤੋਂ ਵੀ ਪਰੇ ਇਸ ਕੀੜੇ ਦਾ ਹਮਲਾ ਮੰਨ ਲਓ ਤੁਸੀਂ ਦੇਖ ਰਹੇ ਹੋ ਤਾਂ 4-5 ਦਿਨਾਂ ਦੇ ਵਿਚ ਇਹ ਕੀੜਾ ਉੱਡ ਕੇ ਸਾਡੇ ਪੰਜਾਬ ਦੇ ਵਿਚ ਆ ਕੇ ਮੱਕੀ ਤੇ ਹਮਲਾ ਕਰ ਦੂਗਾ ਸੋ ਮੱਕੀ ਦੇ ਉੱਤੇ ਇਹ ਹਮਲਾ ਖਾਸ ਤੌਰ ਤੇ ਇਹ ਹੈ ਕਿ ਮੱਕੀ ਤੋਂ ਬਿਨਾਂ ਕੁਛ ਫਸਲਾਂ ਤੇ ਹੋਰ ਵੀ ਹਮਲਾ ਕਰਦਾ ਹੈ ਪਰ ਜਿਹੜਾ ਇਹ ਕੀੜਾ ਸਾਡੇ ਦੇਸ਼ ਦੇ ਵਿਚ ਹੁਣ ਪਾਇਆ ਜਾ ਰਿਹਾ ਹੈ ਉਹ ਖਾਸ ਤੌਰ ਤੇ ਮੱਕੀ ਜਾਂ ਕੁਛ ਹੱਦ ਤੱਕ ਚਰੀ ਦੇ ਉੱਤੇ ਹਮਲਾ ਕਰਦਾ ਹੈ ਸੋ ਜੀਵਨ ਚੱਕਰ ਦੇ ਨਾਲ ਨਾਲ ਹੁਣ ਨਿਸ਼ਾਨੀਆਂ ਦੀ ਗੱਲ ਕਰੀਏ ਸੋ ਜਿਹੜੀ ਸੁੰਡੀ ਹੈ ਉਹਦੇ ਉੱਤੇ ਕਈ ਕਿਸਮ ਦੇ ਬਿੰਦੂ ਹੁੰਦੇ ਹਨ ਪਰ ਜੇ ਤੁਸੀਂ ਪੂਛ ਵਾਲੇ ਪਾਸੇ ਦੇਖੋ ਤਾਂ 4 ਬਿੰਦੂ ਹੋਣਗੇ ਜਿਹੜੇ ਕਿ ਚੌਰਸ ਆਕਾਰ ਦੇ ਵਿਚ ਹੋਣਗੇ ਸੋ ਇਹ ਇੱਕ ਬਹੁਤ ਵੱਡੀ ਪੱਕੀ ਨਿਸ਼ਾਨੀ ਹੈ ਜਾਂ ਫਿਰ ਇੱਕ ਦੇ ਨਾਲ ਹੀ ਹੋਰ ਹੈ ਕਿ ਸੁੰਡੀ ਦੇ ਸਿਰ ਵਾਲੇ ਪਾਸੇ ਜਿਹੜਾ ਅੰਗਰੇਜ਼ੀ ਦਾ ਅੱਖਰ ਹੁੰਦਾ ਬਾਈ ਅੱਖਰ ਹੁੰਦਾ ਨਾ XYZ ਬਾਈ ਅੱਖਰ ਦਾ ਉਲਟਾ ਨਿਸ਼ਾਨ ਹੁੰਦਾ ਜੋ ਕਿ ਚਿੱਟੇ ਰੰਗ ਦਾ ਹੁੰਦਾ ਹੈ ਸੋ ਇਸ ਤੋਂ ਸਾਨੂੰ ਸੁੰਡੀ ਦੀ ਪਹਿਚਾਣ ਹੋ ਜਾਣੀ ਹੈ ਫਿਰ ਪਤੰਗਾ ਕਸਮੇਲੇ ਰੰਗ ਦਾ ਹੁੰਦਾ ਹੈ ਖੰਭਾਂ ਦੇ ਉੱਤੇ ਚਿੱਟੇ ਚਿੰਨ ਹੁੰਦੇ ਹਨ ਤੇ ਆਮ ਤੌਰ ਤੇ ਇਹ ਖੇਤਾਂ ਦੇ ਵਿਚ ਜਿਹੜੇ ਆਪਣੇ ਫਸਲ ਦੀ ਗੋਭਾ ਬਣੀਆਂ ਹੁੰਦੀਆਂ ਉਹਨਾਂ ਦੇ ਵਿਚ ਦਿਨ ਦੇ ਸਮੇਂ ਆਰਾਮ ਕਰਦਾ ਸੋ ਆਂਡੇ ਇਹ ਸ਼ਾਮ ਦੇ ਸਮੇਂ ਦੇਣਾ ਸ਼ੁਰੂ ਕਰਦਾ ਹੈ ਸੋ ਜੀਵਨ ਚੱਕਰ ਦੇ ਨਾਲ ਨਾਲ ਹੁਣ ਅਸੀਂ ਇਹਦੀ ਪਛਾਣ ਤੋਂ ਬਾਅਦ ਆਈਏ ਕਿ ਇਹ ਹਮਲਾ ਕਿਵੇਂ ਕਰਦਾ ਹੈ ਹਮਲੇ ਕਰਨ ਵੇਲੇ ਇਹ ਹੈ ਕਿ ਇਹ ਮੱਕੀ ਦੀ ਫਸਲ ਨੂੰ ਜੀ 10 ਦਿਨਾਂ ਤੋਂ ਲੈ ਕੇ ਲਗਭਗ 50 ਦਿਨ ਦੀ ਫਸਲ ਤੇ ਤਾਂ ਹਮਲਾ ਕਰਦੇ ਹੀ ਹੈ ਪਰ ਜੇ ਅਸੀਂ ਇਹਨਾਂ ਇਸ ਦੌਰਾਨ ਇਸ ਕੀੜੇ ਦੀ ਰੋਕਥਾਮ ਨਾ ਕਰ ਸਕੀਏ ਤਾਂ ਇਹ ਅੱਗੇ ਜਾ ਕੇ ਬਾਬੂ ਝੰਡਿਆਂ ਜਾਂ ਛੱਲੀਆਂ ਦੇ ਉੱਤੇ ਵੀ ਹਮਲਾ ਕਰ ਦਿੰਦਾ ਸੋ ਹੁਣ ਇੰਨਾ ਕੁਛ ਹੋਣ ਦੇ ਨਾਦਸ ਜਾਣਕਾਰੀ ਦੇ ਨਾਲ ਨਾਲ ਮੈਂ ਤੁਹਾਨੂੰ ਨਾਲ ਇਹੀ ਦੱਸਣਾ ਚਾਹੂੰਗਾ ਕਿ ਆਪਾਂ ਇਹਨੂੰ ਸਤਰਕ ਰਹਿਣਾ ਪੂਰਾ ਇਹਦਾ ਆਪਾਂ ਸਰਵੇਖਣ ਕਰਦੇ ਰਹਿਣਾ ਜਿਹੜੇ ਮੈਂ ਹੁਣ ਤੁਹਾਨੂੰ ਨਿਸ਼ਾਨੀਆਂ ਦੱਸੂਗਾ ਉਹਨਾਂ ਨੂੰ ਦੇਖਦੇ ਹੋਏ ਖੇਤ ਦੇ ਵਿਚ ਧਿਆਨ ਰੱਖਣਾ ਤੇ ਧਿਆਨ ਕਦੋਂ ਰੱਖਣਾ ਆਪਾਂ ਕਿਉਂਕਿ ਕੀੜਾ 10 ਦਿਨ ਦੀ ਫਸਲ ਤੇ ਆ ਜਾਂਦਾ ਜਦੋਂ ਹੀ ਫਸਲ ਆਪਣੀ ਹਫ਼ਤੇ ਦੀ ਹੋ ਗਈ ਹੈ ਉਸ ਤੋਂ ਬਾਅਦ ਖੇਤ ਦੇ ਵਿਚ ਦੇਖਣਾ ਸ਼ੁਰੂ ਕਰਨਾ ਕਿ ਸਾਡੇ ਖੇਤ ਦੇ ਵਿਚ ਕਿਤੇ ਫਾਲ ਆਰਮੀ ਵਰਮ ਦਾ ਕੋਈ ਹਮਲਾ ਹੋ ਨਾ ਗਿਆ ਹੋਵੇ ਹਾਂ ਇੱਕ ਗੱਲ ਹੋਰ ਇਹਨੂੰ ਫਾਲ ਆਰਮੀ ਵਰਮ ਇਸ ਲਈ ਕਹਿੰਦੇ ਨੇ ਕਿਉਂਕਿ ਇਹ ਅਮਰੀਕਾ

ਹੈ ਨਾ ਕੀੜਾ, ਫਾਲ ਉੱਥੇ ਜਿਵੇਂ ਅਲੱਗ ਅਲੱਗ ਰੁੱਤਾਂ ਦੇ ਨਾਮ ਦੇ ਉੱਤੇ ਇਹਦਾ ਰੱਖਿਆ ਗਿਆ ਨਾਮ। ਸੋ ਫਾਲ ਆਰਮੀ ਵਰਮ ਦਾ ਮਤਲਬ ਹੁੰਦਾ ਵੀ ਇਕੱਠਾ, ਸੋ ਇੱਕੋ ਦਮ ਇਹਦਾ ਹਮਲਾ ਵੱਧ ਆਉਂਦਾ। ਸੋ ਇਸ ਲਈ ਇਸ ਕੀੜੇ ਨੂੰ ਫਾਲ ਆਰਮੀ ਵਰਮ ਕਹਿੰਦੇ ਨੇ। ਸੋ ਇਸ ਲਈ ਜਦੋਂ ਵੀ ਤੁਸੀਂ ਆਪਦੇ ਖੇਤ ਦੇ ਵਿੱਚ ਸਰਵੇਖਣ ਕਰੋਗੇ ਤਾਂ ਤੁਸੀਂ ਦੇਖੋਗੇ ਕੁਛ ਦਿਨ ਤਾਂ ਹਮਲਾ ਧੌੜੀਆਂ ਦੇ ਵਿੱਚ ਹੋਊਗਾ, ਬਟ ਬਾਅਦ ਦੇ ਵਿੱਚ ਹਮਲਾ ਇੱਕੋ ਨਾ ਵੱਧ ਜਾਊਗਾ। ਉਹਦਾ ਇੱਕ ਕਾਰਨ ਕੀ ਹੈ, ਕਿਉਂਕਿ ਪਤੰਗੇ ਦੇ ਮੈਂ ਤੁਹਾਨੂੰ ਦੋ ਖਾਸ ਗੱਲਾਂ ਦੱਸ ਰਿਹਾ ਸੀਗਾ ਕਿ ਇੱਕ ਤਾਂ ਇਹ 500 ਕਿਲੋਮੀਟਰ ਤੱਕ ਉੱਡ ਜਾਂਦਾ, ਦੂਜੀ ਗੱਲ ਹੈ ਕਿ ਇਹ ਅੰਡੇ ਕਿੰਨੇ ਕੁ ਦੇ ਦਿੰਦਾ। ਇਹ ਅੰਡੇ ਦੇਣ ਦੇ ਵਿੱਚ ਬਹੁਤ ਸਮਰੱਥ ਹੈ, ਇੱਕ ਪਤੰਗਾ 1500 ਅੰਡੇ ਦੇ ਦਿੰਦਾ। ਸੋ ਤੁਸੀਂ ਦੇਖ ਲਓ ਵੀ ਜੇ ਇੱਕ ਵੀ ਕੀੜਾ ਸਾਡੇ ਖੇਤ ਦੇ ਵਿੱਚ ਉੱਡ ਕੇ ਆ ਗਿਆ ਉਹਨੇ 1500 ਅੰਡੇ ਦੇ ਦੇਣੇ ਹੈ। ਤੇ ਜਿਵੇਂ ਕਿ ਮੈਂ ਦੱਸਿਆ ਕਿ 30 ਦਿਨਾਂ ਦੇ ਵਿੱਚ ਇਹਦਾ ਜੀਵਨ ਚੱਕਰ ਪੂਰਾ ਹੋ ਜਾਂਦਾ, ਤਾਂ ਉਦੋਂ ਬਾਅਦ ਦੇਖ ਲਓ ਤੁਸੀਂ ਕਿੰਨੇ ਗੁਣਾ ਵੱਧ ਕੇ ਸੁੰਡੀ ਵੱਧ ਜਾਣੀ ਹੈ। ਸੋ ਇੰਨੀ ਜ਼ਿਆਦਾ ਇੱਕ ਮਹੀਨੇ ਦੇ ਵਿੱਚ ਹੀ ਇਹਦੀ ਬਹੁਤਾਤ ਹੋ ਜਾਂਦੀ ਹੈ ਕਿ ਸਾਨੂੰ ਬਹੁਤ ਅਹਿਮ ਤੇ ਅਹਿਮਤਾ ਦੇ ਆਧਾਰ ਦੇ ਉੱਤੇ, ਬਹੁਤ ਪਹਿਲ ਦੇ ਆਧਾਰ ਦੇ ਉੱਤੇ ਇਸ ਨੂੰ ਕੰਟਰੋਲ ਕਰਨਾ ਪੈ ਜਾਂਦਾ, ਨਹੀਂ ਤਾਂ ਕਾਫੀ ਨੁਕਸਾਨ ਵੀ ਹੋ ਸਕਦਾ। ਸੋ ਹੁਣ ਇਹਨੂੰ ਪਹਿਚਾਨਣਾ ਕਿਵੇਂ ਹੈ ਕਿ ਸਾਡੇ ਖੇਤ ਦੇ ਵਿੱਚ ਹਮਲਾ ਸ਼ੁਰੂ ਹੋ ਗਿਆ? ਜਦੋਂ ਜਦੋਂ ਅਸੀਂ ਖੇਤ ਦੇ ਵਿੱਚ ਜਾਵਾਂਗੇ ਧਿਆਨ ਨਾਲ ਦੇਖੋ ਕਿ ਪੱਤਿਆਂ ਦੇ ਉੱਤੇ ਖਰੋਚਾਂ ਜਿਹੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਖਰੋਚਾ ਇਸ ਤਰ੍ਹਾਂ ਹੋਣਗੀਆਂ ਕਿ ਉੱਪਰੋਂ ਜਿਹੜਾ ਹਰਾ ਮਾਦਾ ਹੈ ਉਹਨੂੰ ਉਹਨੇ ਖਾ ਲੈਣਾ, ਤੇ ਪਿੱਛੇ ਪੇਪਰੀ ਮਾਸ ਅੰਗਰੇਜ਼ੀ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਾਗਜ਼ੀ ਜਾਂ ਕਹਿੰਦੇ ਹਾਂ, ਕਾਗਜ਼ੀ ਨਿਸ਼ਾਨ ਪੈ ਜਾਣਗੇ ਜਿਹੜੇ ਚਿੱਟੇ ਰੰਗ ਦੇ ਹੋਣਗੇ। ਸੋ ਉਹ ਚਿੱਟੇ ਰੰਗ ਦੇ ਕਾਗਜ਼ੀ ਨਿਸ਼ਾਨਾਂ ਤੋਂ ਸਾਨੂੰ ਪਤਾ ਲੱਗ ਜਾਣਾ। ਜੇ ਉਹ ਸਹੀ ਸਮੇਂ ਦੇ ਉੱਤੇ ਅਸੀਂ ਪਛਾਣ ਕਰ ਲਈਏ ਫਿਰ ਅਸੀਂ ਇਹਦਾ ਕੰਟਰੋਲ ਕਰਾਂਗੇ, ਕਿਉਂਕਿ ਜਿਵੇਂ ਜਿਵੇਂ ਫਸਲ ਵੱਡੀ ਹੁੰਦੀ ਹੈ ਉਵੇਂ ਉਵੇਂ ਇਹਦਾ ਹਮਲਾ ਹੋਰ ਵੱਧ ਹੈਗਾ, ਸੁੰਡੀ ਵੀ ਵੱਡੀ ਹੁੰਦੀ ਰਹਿੰਦੀ ਹੈ। ਤਾਂ ਬਾਅਦ ਦੇ ਵਿੱਚ ਇਹ ਜਿਹੜੇ ਪੇਪਰੀ ਨਿਸ਼ਾਨ ਨੇ ਉਦੋਂ ਅੱਗੇ ਵੱਧਦੇ ਹੋਏ ਇਹ ਵੱਡੀਆਂ ਵੱਡੀਆਂ ਬੋਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ, ਤੇ ਵੱਡੀਆਂ ਬੋਰੀਆਂ ਦੇ ਨਾਲ ਨਾਲ ਬਹੁਤ ਮਾਤਰਾ ਦੇ ਵਿੱਚ ਇਹ ਮਲ ਮੁੱਤਰ ਤਿਆਗਦਾ ਹੈ। ਇੱਕ ਗੱਲ ਹੋਰ ਧਿਆਨ ਦੇਣ ਵਾਲੀ ਗੱਲ ਹੈ ਕਿ ਹਮਲੇ ਦੇ ਦੌਰਾਨ ਇਹ ਮੁੱਖ ਤੌਰ ਦੇ ਉੱਤੇ ਜਿਹੜਾ ਗੋਹ ਵਾਲੇ ਪੱਤੇ ਨੇ, ਜਿਵੇਂ ਅਸੀਂ ਕਹਿ ਲਓ ਵੀ ਸੈਂਟਰ ਵਾਲੇ ਪੱਤੇ ਜਾਂ ਕਹਿ ਲਓ ਨਵੇਂ ਪੱਤੇ ਆਉਂਦੇ ਨੇ, ਬੂਟੇ ਦੀ ਗੋਹ ਦੇ ਵਿੱਚ ਇਹ ਜ਼ਿਆਦਾ ਖਾਣਾ ਪਸੰਦ ਕਰਦਾ। ਸੋ ਬੂਟੇ ਦੀ ਗੋਹ ਦੇ ਵਿੱਚ ਅਸੀਂ ਦੇਖਣਾ ਹੈ ਕਿ ਕੀੜੇ ਨੇ ਹਮਲਾ ਸ਼ੁਰੂ ਕਰ ਲਿਆ, ਨਵਾਂ ਖਾਧਾ ਹੋਇਆ, ਮਲ ਮੁੱਤਰ ਹੈ ਕਿ ਨਹੀਂ। ਸੋ ਇਸ ਗੱਲ ਇਹ ਗੱਲ ਦਾ ਨੁਕਤਾ ਬਹੁਤ ਜ਼ਰੂਰੀ ਹੈ ਤੇ ਅਹਿਮ ਹੈ, ਕਿਉਂਕਿ ਜਦੋਂ ਕੀੜੇ ਦਾ ਸੁਭਾਅ ਸਾਨੂੰ ਪਤਾ ਲੱਗ ਗਿਆ ਕਿ ਇਹਨੇ ਗੋਹ ਦੇ ਵਿੱਚ ਖਾਣਾ, ਤਾਂ ਜਦੋਂ ਅਸੀਂ ਕੋਈ ਵੀ ਕੰਟਰੋਲ ਕਰਨਾ, ਖਾਸ ਤੌਰ ਤੇ ਜਦੋਂ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਹੈ, ਤਾਂ ਸਾਡੀ ਜਿਹੜੀ ਕੀਟਨਾਸ਼ਕ ਹੈ ਉਹ ਗੋਹ ਦੇ ਵਿੱਚ ਪਹੁੰਚਣੀ ਬਹੁਤ ਜ਼ਰੂਰੀ ਹੈ। ਸੋ ਜੀਵਨ ਚੱਕਰ ਦਾ, ਹਮਲੇ ਦੀਆਂ ਨਿਸ਼ਾਨੀਆਂ ਦਾ ਇੱਕ ਦੂਜੇ ਨਾਲ ਬਹੁਤ ਸੁਮੇਲ ਹੈ, ਕਿਉਂਕਿ ਦੁਸ਼ਮਣ ਜਦੋਂ ਸਾਡਾ ਤਾਕਤਵਰ ਹੈ ਤਾਂ ਸਾਨੂੰ ਉਹਦੇ ਬਾਰੇ ਹਰ ਚੀਜ਼ ਸਮਝ ਕੇ ਅੱਗੇ ਵਧਣਾ ਪੈਣਾ। ਕਿਉਂ ਇਹ ਇੰਨਾ ਜ਼ਿਆਦਾ ਫੈਲਦਾ, ਕਿਉਂ ਇੱਕੋ ਦਮ ਵੱਧ ਜਾਂਦਾ, ਤੇ ਦੂਜੀ ਗੱਲ ਇਹ ਕਿਸ ਜਗ੍ਹਾ ਦੇ ਉੱਤੇ ਖਾ ਰਿਹਾ ਤਾਂ ਕਿ ਅਸੀਂ ਉਹਨੂੰ ਕੰਟਰੋਲ ਕਰ ਸਕੀਏ। ਪਤੰਗਾ ਜਦੋਂ 1500 ਦੇ ਕਰੀਬ ਅੰਡੇ ਦਿੰਦਾ, ਇਹ ਅੰਡੇ ਨਾ ਇਹ ਝੁੰਡਾਂ ਦੇ ਵਿੱਚ ਦਿੰਦਾ, ਜਿਹੜੇ ਝੁੰਡ ਨੇ ਅੰਡਿਆਂ ਦੇ ਉਹ ਪੱਤਿਆਂ ਦੇ ਉੱਤੇ ਉੱਪਰਲੇ ਪਾਸੇ ਵੀ ਹੋ ਸਕਦੇ ਨੇ ਤੇ ਥੱਲੇ ਪਾਸੇ ਵੀ ਹੋ ਸਕਦੇ ਨੇ, ਤੇ ਆਮ ਤੌਰ ਤੇ ਇਹ ਖੇਤ ਦੇ ਵਿੱਚ ਜਦੋਂ ਅਸੀਂ ਤੁਰਦੇ ਫਿਰਦੇ ਹਾਂ ਦਿਖਾਈ ਦੇ ਸਕਦੇ ਨੇ। ਸੋ ਨਾਲ ਨਾਲ ਜਦੋਂ ਅਸੀਂ ਹਮਲੇ ਦੀਆਂ ਨਿਸ਼ਾਨੀਆਂ ਦੇਖਣਾ, ਨਾਲ ਨਾਲ ਅੰਡੇ ਦੇ ਝੁੰਡਾਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਜੇ ਅਸੀਂ ਮੰਨ ਲਓ 2, 4, 5, 10 ਅਸੀਂ ਸਰਵੇਖਣ ਦੇ ਦੌਰਾਨ ਕੁਛ ਝੁੰਡ ਅਸੀਂ ਚੁੱਕ ਲਏ, ਤਾਂ ਤੁਸੀਂ ਦੇਖੋਗੇ ਕਿ ਆਪਾਂ ਉਨੀਆਂ ਹੀ ਗਿਣਤੀ ਦੇ ਵਿੱਚ ਸੁੰਡੀਆਂ ਘੱਟ ਕਰਦੀ ਹਾਂ। ਸੋ ਸਾਰਾ ਕੁਛ ਇਹ ਜਿਹਨੂੰ ਅਸੀਂ IPM ਕਹਿੰਦੇ ਹਾਂ, ਸਰਵ ਪੱਖੀ ਰੋਕਥਾਮ ਕਹਿ ਰਹੇ ਹਾਂ, ਇਹ ਸਾਰੇ ਉਹਦੇ ਹੀ ਅਲੱਗ ਅਲੱਗ ਹਿੱਸੇ ਨੇ ਕਿ ਕੀੜੇ ਨੂੰ ਪਛਾਣ ਲਿਆ, ਉਹਦਾ ਹਮਲਾ ਹੋ ਗਿਆ, ਉਹਦੇ ਚ ਉਹਦੀ ਕਿਸ ਚੀਜ਼ ਨੂੰ ਅਸੀਂ ਫੜ ਸਕਦੇ ਹਾਂ, ਜਿਵੇਂ ਕਿ ਉਹਦੇ ਅੰਡਿਆਂ ਨੂੰ ਦੱਸਿਆ ਕਿਉਂਕਿ ਉਹ ਝੁੰਡਾ ਜਿਹੜੇ ਦੇ ਰਹੇ ਨੇ, ਹਾਲਾਂਕਿ ਉਹ ਗੋਭਾ ਦੇ ਵਿੱਚ ਕਰ ਰਿਹਾ ਤੇ ਉੱਥੇ ਕਰਨਾ। ਸੋ ਵੱਡੀ ਫਸਲ ਦੇ ਉੱਤੇ ਅਸੀਂ ਗੋਭਾ ਦਾ ਖਾਸ ਤੌਰ ਤੇ ਧਿਆਨ ਰੱਖਣਾ, ਉਦੋਂ ਬਾਅਦ ਜਦੋਂ ਫਸਲ ਵੱਡੀ ਹੋ ਜਾਂਦੀ ਹੈ ਤਾਂ ਜਦੋਂ ਇਹ ਬਾਬੂ ਝੰਡੇ ਜਾਂ ਛੱਲੀਆਂ ਦੇ ਉੱਤੇ ਆ ਗਈ, ਜੇ ਹਮਲਾ ਹੋ ਵੀ ਰਿਹਾ ਤਾਂ ਅਸੀਂ ਕੋਈ ਖਾਸ ਰੋਕਥਾਮ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਫਸਲ ਸਾਡੀ ਵੱਡੀ ਹੋ ਜਾਂਦੀ ਹੈ, ਸਪਰੇਅ ਵੀ ਕਰਨੀ ਮੁਸ਼ਕਲ ਹੋ ਜਾਂਦੀ ਹੈ, ਤੇ ਦੂਜੀ ਗੱਲ ਹੈ ਕਿ ਜੇ ਅਸੀਂ ਸਪਰੇਅ ਕਰ ਵੀ ਲਈ ਤਾਂ ਕੀਟਨਾਸ਼ਕਾਂ ਦਾ ਜ਼ਹਿਰ ਤੱਤ ਉਹਦੇ ਵਿੱਚ ਚਲੇ ਜਾਂਦੇ ਨੇ। ਤੇ ਹੁਣ ਆ ਗਈ ਗੱਲ ਰੋਕਥਾਮ ਦੀ, ਕੀੜੇ ਦੇ ਹਮਲੇ ਨੂੰ ਸਮਝਣ ਤੋਂ ਬਾਅਦ ਰੋਕਥਾਮ ਦੇ ਵਿੱਚ ਕੁਛ ਕੁ ਜ਼ਰੂਰੀ ਗੱਲਾਂ ਨੇ, ਕਿਉਂਕਿ ਇਹ ਕੀੜਾ ਬਹੁਤ ਜ਼ਿਆਦਾ ਫੈਲਦਾ ਹੈ। ਤਾਂ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਇਸ ਕੀੜੇ ਨੂੰ ਆਪਾਂ ਇਕੱਠੇ ਹੋ ਕੇ ਹੀ
ਕੰਟਰੋਲ ਕਰਨਾ ਹੈ, ਜਿਹਨੂੰ ਅਸੀਂ ਕਹਿੰਦੇ ਕਮਿਊਨਿਟੀ ਪੱਧਰ ਦੇ ਉੱਤੇ ਪੂਰੇ ਪਿੰਡ ਲੈਵਲ ਤੇ ਬਲਾਕ ਲੈਵਲ ਤੇ। ਦੇਖੋ ਜੀ, ਜੇ ਅਸੀਂ ਸਰਵੇਖਣ ਕਰ ਰਹੇ ਹਾਂ, ਜੇ ਮੰਨ ਲਓ ਤੁਹਾਡੇ ਖੇਤ ਦੇ ਵਿੱਚ ਕੀੜਾ ਹੈ ਤਾਂ 99%

50% ਇਹ ਚਾਂਸਸ ਨੇ ਕਿ ਤੁਹਾਡੇ ਗਵਾਂਢੀ ਦੇ ਖੇਤ ਦੇ ਵਿੱਚ ਵੀ ਕੀੜਾ ਹੋਊਗਾ। ਸੋ ਇੱਕ ਦੂਜੇ ਨੂੰ ਸਤਰਕ ਕਰਨਾ, ਇਕੱਠੇ ਹੋ ਕੇ ਕੰਟਰੋਲ ਕਰਨਾ। ਇੱਕ ਹੋਰ ਬਹੁਤ ਜ਼ਰੂਰੀ ਗੱਲ ਹੈ, ਜਿਵੇਂ ਕਿ ਸੋਨੇ ਰੁੱਤ ਦੀ ਬਿਜਾਈ ਅਸੀਂ ਕਹਿੰਦੇ ਜੀ 25 ਮਈ ਤੋਂ ਲੈ ਕੇ ਤੁਸੀਂ 30 ਜੂਨ ਦੇ ਵਿੱਚ ਕਰੋ। ਜੇ ਕਿਸੇ ਕਿਸਾਨ ਵੀਰ ਨੇ ਮੰਨ ਲਓ 4-5 ਜਾਂ 10 ਏਕੜ ਜਾਂ ਉਹਦੇ ਗਵਾਂਢੀ ਨੇ ਵੀ ਬਿਜਾਈ ਕਰਨੀ ਹੈ ਤਾਂ ਕੋਸ਼ਿਸ਼ ਕਰੋ ਕਿ ਬਿਜਾਈ 2-4 ਤੇ 1 ਹਫ਼ਤੇ ਦੇ ਵਿੱਚ ਹੀ ਮੁਕੰਮਲ ਕਰ ਲਓ। ਜੇ ਤੁਸੀਂ ਕਹਿੰਦੇ ਵੀ 2 ਕਿੱਲੇ ਆਪਾਂ ਅੱਜ ਬੀਜ ਲਾਂਗੇ, 2 ਕਿੱਲੇ 10 ਦਿਨਾਂ ਨੂੰ ਬੀਜਾਂਗੇ ਜਾਂ ਗਵਾਂਢੀ ਉਦੋਂ ਬਾਅਦ ਬੀਜ ਰਿਹਾ ਹੈ, ਤਾਂ ਲਗਾਤਾਰ ਇਸ ਕੀੜੇ ਨੂੰ ਵਧਣ ਫੁੱਲਣ ਲਈ ਨੇੜੇ ਭੋਜਨ ਉਪਲਬਧ ਹੋ ਰਿਹਾ। ਕਿਉਂਕਿ ਗੋਭ ਦੇ ਵਿੱਚ ਸਭ ਤੋਂ ਵੱਧ ਪਸੰਦ ਕਰਦਾ, ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ, ਪਹਿਲਾਂ ਇਹ ਤੁਹਾਡੀ ਛੋਟੀ ਫਸਲ ਤੇ ਆਊਗਾ, ਫਿਰ ਉਦੋਂ ਵੱਡੀ ਤੇ ਆਊਗਾ, ਫਿਰ ਜਦੋਂ ਤੁਹਾਡੀ ਫਸਲ ਵੱਡੀ ਹੋ ਜਾਊਗੀ ਫਿਰ ਨਾਲਦਿਆਂ ਦੇ ਚਲਾ ਜਾਊਗਾ, ਉੱਥੋਂ ਉੱਡ ਕੇ ਇਹ ਅੱਗੇ ਨਾਲ ਫਿਰ ਤੁਹਾਡੇ ਛੰਨੀਆਂ ਤੇ ਵੀ ਹਮਲਾ ਕਰ ਸਕਦਾ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਬਿਜਾਈ ਇੱਕ ਸਾਰ ਹੋਣੀ ਚਾਹੀਦੀ ਹੈ। ਜਦੋਂ ਅਸੀਂ ਕਹਿੰਦੇ ਕਿ ਥੋੜੇ ਥੋੜੇ ਬਖਵੇ ਦੇ ਉੱਤੇ ਬਿਜਾਈ ਨਾ ਕਰੋ, ਇੱਕੋ ਟੱਕ ਤੇ ਬਿਜਾਈ ਕਰੋ ਤਾਂ ਕਿ ਸਰਵੇਖਣ ਵੀ ਇਕੱਠਾ ਹੀ ਹੋ ਸਕੇ ਤੇ ਇਕੱਠੇ ਦੇ ਇਕੱਠਾ ਕੰਟਰੋਲ ਵੀ ਹੋ ਸਕੇ, ਇਹ ਬਹੁਤ ਜ਼ਰੂਰੀ ਹੈ। ਜਿਵੇਂ ਕਿ ਹੁਣ ਆਪਾਂ ਦੇਖਦੇ ਹਾਂ ਕਿ ਮੱਕੀ ਪੰਜਾਬ ਦੇ ਵਿੱਚ ਸਾਰਾ ਸਾਲ ਲੱਗਦੀ ਹੈ, ਫਰਵਰੀ ਲੱਗ ਰਹੀ ਹੈ, ਫਿਰ ਅਪ੍ਰੈਲ ਦੇ ਵਿੱਚ, ਹਾਲਾਂਕਿ ਅਪ੍ਰੈਲ ਵਾਲੀ ਜਿਹੜੀ ਮੱਕੀ ਹੈ ਉਹਨੂੰ ਪਾਣੀ ਬਹੁਤ ਲੱਗਦਾ ਹੈ, ਉਹ ਅਚਾਰ ਲਈ ਵਰਤੀ ਜਾਂਦੀ ਹੈ, ਉਸ ਤੋਂ ਬਾਅਦ ਫਿਰ ਆਪਣੀ ਸੋਨੇ ਰੁੱਤ ਦੀ ਮੱਕੀ ਆ ਜਾਂਦੀ ਹੈ। ਸੋ ਭੋਜਨ ਦੀ ਉਪਲਬਧਤਾ ਲਗਾਤਾਰ ਹੋ ਰਹੀ ਹੈ ਤੇ ਐਟ ਦੀ ਸੇਮ ਟਾਈਮ ਜੇ ਅਸੀਂ ਸੋਨੇ ਰੁੱਤ ਦੇ ਵਿੱਚ ਵੀ ਨਾਲ ਨਾਲ ਅਲੱਗ ਅਲੱਗ ਟਾਈਮ ਦੇ ਉੱਤੇ ਮੱਕੀ ਬੀਜਾਂਗੇ ਤਾਂ ਕੀੜੇ ਦੇ ਵਧਣ ਫੁੱਲਣ ਦੇ ਚਾਂਸ ਹੋਣਗੇ। ਸੋ ਇਸ ਤੋਂ ਬਿਨਾਂ ਹੁਣ ਜੇ ਆਪਾਂ ਕੀਟਨਾਸ਼ਕਾਂ ਦੀ ਗੱਲ ਕਰੀਏ, ਅੱਜ ਦੀ ਡੇਟ ਦੇ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਸਾਡੇ ਕੋਲ ਸਭ ਤੋਂ ਵਧੀਆ ਹਥਿਆਰ ਹੈ। ਕੀਟਨਾਸ਼ਕਾਂ ਦੀ ਵਰਤੋਂ ਦੇ ਵਿੱਚ ਕੁਛ ਦਵਾਈਆਂ ਜਿਹੜੀਆਂ ਕਿ ਸਾਡੇ ਵੱਲੋਂ ਸਿਫਾਰਿਸ਼ ਨੇ ਉਹਨਾਂ ਦੇ ਤਾਂ ਮੈਂ ਤੁਹਾਡੇ ਨਾਲ ਨਾਮ ਸਾਂਝੇ ਕਰੂੰਗਾ ਜੀ, ਪਰ ਪਿਛਲੇ 3-4 ਸਾਲਾਂ ਤੋਂ ਕਿਸਾਨ ਭਰਾ ਜਿਹੜੇ ਕਿ ਇਸ ਕੀੜੇ ਨੂੰ ਰੋਕਣ ਦੇ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ, ਜਿਨ੍ਹਾਂ ਨੂੰ ਸਭ ਤੋਂ ਇੰਪੋਰਟੈਂਟ ਗੱਲ ਦੇਖਣ ਚ ਇਹ ਆਈ ਹੈ ਕਿ ਉਹਨਾਂ ਦਾ ਸਪਲਾਈ ਕਰਨ ਦਾ ਢੰਗ ਠੀਕ ਨਹੀਂ ਹੈ। ਸੋ ਦਵਾਈਆਂ ਦੇ ਨਾਮ ਤੋਂ ਪਹਿਲਾਂ ਮੈਂ ਤੁਹਾਨੂੰ ਸਪਰੇਅ ਦੇ ਢੰਗ ਬਾਰੇ ਤਾਂ ਜ਼ੋਰ ਦੇ ਕੇ ਕਹਿ ਰਿਹਾ ਕਿਉਂਕਿ ਇਹ ਹੀ ਪ੍ਰੋਬਲਮ ਅੱਜ ਦੀ ਡੇਟ ਦੇ ਵਿੱਚ ਕਿਸਾਨ ਵੀਰਾਂ ਨੂੰ ਆ ਰਹੀ ਹੈ। ਮੈਂ ਇਸ ਨੂੰ ਬਹੁਤ ਖੋਲ ਕੇ ਗੱਲ ਦੱਸ ਦਿੱਤੀ ਹੈ ਕਿ ਇਹ ਗੋਹ ਦੇ ਵਿੱਚ ਖਾਂਦਾ ਹੈ। ਸੋ ਜਦੋਂ ਅਸੀਂ ਸਪਰੇਅ ਕਰਨੀ ਹੈ ਜੀ, ਇਕੱਲੇ ਇਕੱਲੇ ਓੜੇ ਦੇ ਉੱਤੇ ਸਪਰੇਅ ਕਰਨੀ ਪਊਗੀ ਸਾਨੂੰ, ਤੇ ਕੀਟਨਾਸ਼ਕ ਨੂੰ ਅਸੀਂ ਗੋਹ ਦੇ ਤੱਕ ਪਹੁੰਚਾਉਣਾ ਹੀ ਪਹੁੰਚਾਉਣਾ। ਜੇ ਤੁਸੀਂ ਕਹੋਗੇ ਜੀ ਅਸੀਂ ਵੱਡੇ ਵੱਡੇ ਟਰੈਕਟਰ ਵਾਲੇ ਪੰਪ ਵਰਤ ਰਹੇ ਹਾਂ, ਦਵਾਈ ਦੀ ਮਾਤਰਾ ਡਾਕਟਰ ਸਾਹਿਬ ਜਿੰਨੀ ਤੁਸੀਂ ਸਾਨੂੰ ਦੱਸ ਰਹੇ ਹੋ ਉਦੋਂ ਵੱਧ ਪਾ ਲਾਂਗੇ ਤੇ ਕੰਟਰੋਲ ਹੋਜੂਗਾ, ਤਾਂ ਉਹ ਨਹੀਂ ਹੋ ਰਿਹਾ। ਕਿਉਂਕਿ ਜਿਹੜੀ ਸਾਈਡਾਂ ਦੇ ਉੱਤੇ ਸਾਈਡ ਵਾਲੇ ਪੱਤਿਆਂ ਦੇ ਉੱਤੇ ਜਾਂ ਤਣੇ ਦੇ ਉੱਤੇ ਦਵਾਈ ਪੈ ਰਹੀ ਹੈ ਜਾਂ ਥੱਲੇ ਗਿਰ ਰਹੀ ਹੈ ਉਹਦਾ ਕੋਈ ਰੋਲ ਨਹੀਂ ਹੈ। ਕੀੜੇ ਦਾ ਸਿੱਧਮ ਸਿੱਧਾ ਹੈ ਕਿ ਅਸੀਂ ਉਹਨੂੰ ਗੋਹ ਦੇ ਵਿੱਚ ਟਾਰਗੇਟ ਕਰਨਾ ਹੈ। ਸੋ ਗੱਲ ਰਹੀ ਕੀਟਨਾਸ਼ਕਾਂ ਦੀ, ਸੋ 3 ਦਵਾਈਆਂ ਜੀ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਰਦੇ ਹਾਂ, ਉਹ ਹਨ ਜੀ, ਪਹਿਲੀ ਦਵਾਈ ਦਾ ਨਾਮ ਹੈਗਾ ਐਮਾਮੈਕਟਨ ਬੈਂਜੁਏਟ 5%, ਇਹ ਸਾਲਟ ਹੈ। ਇਹਦੇ ਕਈ ਬ੍ਰਾਂਡ ਨੇ ਜਿਵੇਂ ਕਿ ਮਜ਼ਾਈਲ, ਪ੍ਰੋਕਲੇਮ ਆਦਿ ਆਉਂਦੇ ਹਨ ਤੇ ਕਿਸਾਨ ਵੀਰ ਇਸ ਨੂੰ ਸੇਮੀ ਵਾਲੀ ਦਵਾਈ ਆਮ ਤੌਰ ਤੇ ਕਹਿੰਦੇ ਹਨ। ਉਦੋਂ ਬਿਨਾਂ ਦੂਸਰਾ ਕੀਟਨਾਸ਼ਕ ਹੈ ਜੀ ਕੋਰਾਜਨ ਤੇ ਤੀਸਰਾ ਹੈਗਾ ਡੈਲੀਗੇਟ ਜਿਹਦੇ ਵਿੱਚ ਸਪਾਈਨਟੋਰਮ ਸਾਲਟ ਹੈ। ਸੋ ਇਹਨਾਂ 3 ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨੀ ਹੈ ਕਿਉਂਕਿ ਇਸ ਤੋਂ ਬਿਨਾਂ ਕਈ ਕੀਟਨਾਸ਼ਕ ਜਿਨ੍ਹਾਂ ਜਿਹੜੇ ਇਸ ਕੀੜੇ ਤੋਂ ਆਉਣ ਤੋਂ ਪਹਿਲਾਂ ਮੱਕੀ ਦੇ ਕਾਸ਼ਤਕਾਰ ਜਾਣੂ ਸਨ, ਜਿਵੇਂ ਕਿ ਕਲੋਰੋਪੈਰੀਫੋਸ ਮੰਨ ਲਓ, ਸਾਈਪਰਮੈਥਰੀਨ, ਜਿਹੜੇ ਉਸ ਗਰੁੱਪ ਦੇ ਕੀਟਨਾਸ਼ਕ ਨੇ, ਉਹ ਇਸ ਕੀੜੇ ਨੂੰ ਕਾਰਗਰ ਢੰਗ ਨਾਲ ਨਹੀਂ ਰੋਕ ਸਕਦੇ। ਸੋ ਦਵਾਈਆਂ ਦੇ ਮੈਂ ਨਾਮ ਦੁਬਾਰਾ ਦੱਸ ਦਿੰਦਾ ਜੀ, ਐਮਾਮੈਕਟਨ ਬੈਂਜੁਏਟ 5%, ਕੋਰਾਜਨ, ਸਪਾਈਨਟੋਰਮ ਜਿਹੜੀ ਕਿ ਡੈਲੀਗੇਟ ਦੇ ਨਾਮ ਤੇ ਆਉਂਦੀ ਹੈ, ਇਹ 0.4 ਜਾਂ ਮੰਨ ਲਓ 0.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਵਿੱਚ ਪਾ ਕੇ ਅਸੀਂ ਸਪਰੇਅ ਕਰਨੀ ਹੈ। ਸੋ ਪਾਣੀ ਦੀ ਮਾਤਰਾ ਜੇ ਫਸਲ ਛੋਟੀ ਹੈ ਤਾਂ 120 ਲੀਟਰ ਤੇ ਜੇ ਫਸਲ ਵੱਡੀ ਹੈ ਤਾਂ 200 ਲੀਟਰ। ਸੋ ਜੇ 10 ਦਿਨ ਦੀ ਫਸਲ ਤੇ ਆਉਂਦੀ ਹੈ ਤਾਂ ਅਸੀਂ 120 ਲੀਟਰ ਪਾਣੀ ਵਰਤਣਾ, ਉਸ ਹਿਸਾਬ ਨਾਲ ਕੀਟਨਾਸ਼ਕ ਦੀ ਮਾਤਰਾ ਲਗਭਗ 50 ml ਦੇ ਕਰੀਬ ਹੋਊਗੀ। ਜਦੋਂ ਫਸਲ ਵੱਡੀ ਹੋ ਗਈ ਮੰਨ ਲਓ 40-45 ਦਿਨ ਦੀ ਹੈ ਤਾਂ ਉਸ ਹਿਸਾਬ ਨਾਲ ਅਸੀਂ ਪਾਣੀ ਦੀ ਮਿਕਦਾਰ ਵਧਾ ਸਕਦੇ ਹਾਂ, ਤੇ ਪਾਣੀ ਦੀ ਮਿਕਦਾਰ ਵਧਾਉਣ ਨਾਲ ਦਵਾਈ ਦੀ ਮਾਤਰਾ ਵੀ ਵਧੂਗੀ। ਅਸੀਂ ਲਗਭਗ 0.5 ml 1 ਲੀਟਰ ਪਾਣੀ ਦੇ ਵਿੱਚ ਦਵਾਈ ਪਾਉਣੀ ਹੈ, ਇਹ ਮੇਨ ਗੱਲ ਯਾਦ ਰੱਖਣ ਵਾਲੀ ਹੈ। ਤੇ ਸਪਰੇਅ ਦਾ ਢੰਗ ਬਹੁਤ ਜ਼ਰੂਰੀ ਹੈ। ਸੋ ਸਪਰੇਅ ਜੇ ਪ੍ਰੋਪਰ ਹੋਜੂਗੀ ਤਾਂ ਇਹਦਾ ਕੰਟਰੋਲ ਹੋਜੂਗਾ। ਦੂਜੀ ਗੱਲ ਇੱਕ ਹੋਰ ਹੈ ਇੱਥੇ ਦੇਖਣ ਵਾਲੀ, ਕਈ ਵਾਰੀ ਜਦੋਂ ਆਪਣੀ ਫਸਲ 45 ਦਿਨ ਦੀ ਹੋ ਜਾਂਦੀ ਹੈ ਤਾਂ ਉਹਦੀ ਉਚਾਈ ਲਗਭਗ 5 ਫੁੱਟ ਤੋਂ ਜਾਂ 6 ਫੁੱਟ ਦੇ ਨੇੜੇ ਪਹੁੰਚ ਜਾਂਦੀ ਹੈ, ਉਦੋਂ ਸਪਰੇਅ ਕਰਨੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ, ਪਰ ਹਮਲਾ ਵੀ ਘੱਟ ਜਾਂਦਾ ਹੈ ਕਿਉਂਕਿ ਆਮ ਤੌਰ ਤੇ ਜ਼ਿਆਦਾ ਹਮਲਾ 25-30 ਦਿਨ ਦੀ ਫਸਲ ਤੱਕ ਜ਼ਿਆਦਾ ਹੁੰਦਾ ਹੈ। ਸੋ ਵੱਡੀ ਫਸਲ ਦੇ ਉੱਤੇ ਇੱਕ ਹੋਰ ਅਸੀਂ ਸਿਫਾਰਿਸ਼ ਕੀਤੀ ਹੋਈ ਹੈ ਕਿ ਮਿੱਟੀ ਦੇ ਵਿੱਚ ਜਿਹੜੀਆਂ ਮੈਂ 3 ਦਵਾਈਆਂ

ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨੂੰ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ

ਪਿਆਰਿਆ ਚੌਹਾਂ ਸਾਹਿਬ ਜਾਦਿਆ ਚਾਲੀਆਂ ਮੁਕਤਿਆਂ ਹੱਟਿਆ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਧਿਆਨ ਡਠ ਕੀਤਾ ਤਿੰਨਾਂ ਪਿਆਰਿਆ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੁਣਿਆ ਨੇ ਧਰਮ ਹੈ ਤਾਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏਗੇ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ।

ਜਨਾਜਨਾ ਗੁਰਮੁਖਾ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ। ਤਨਾ ਦੀ ਅਰਦਾਸ ਸਮੂਹ ਸੰਗਤ ਅਤੇ ਪਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਨਾਮ ਦਾਨ ਬਖਸ਼ਣ ਸ਼ੁਭ ਪਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹਨ। ਦਾਰੂ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣ ਨਾਮ ਚੇਤੇ ਆਵੇ ਸਤਿਗੁਰੂ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

0: ਰਾ ਪਰਾ ਤੱਪੇ ਕਾ ਸਤ ਗਰਥਵਾਓ ਕਲਜ ਬ੍ਰਥ ਅਗਨ ਕਾ ਕੂੜ ਗਰਥਵਾਓ ਮਹਲਾ ਪਹਿਲਾ।
1: ਸ਼ਾਮ ਕਹੇ ਸਤੰਬਰ ਸੋਮੀ ਸੱਚ ਮੈਂ ਅੱਛਾ ਸਾਚ ਰਹੇ ਸਾਫ ਸਾ ਸਮਾਵੇ ਕਹਿ ਰਹਿਆ ਪ੍ਰਭੂ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਸ਼ਕ ਜਾਹੇ ਨਾਨਕ ਤੋਂ ਮੁਖ ਅੰਤਰ ਪਾਏ ਜੋ ਜੋ ਮੈਂ ਜੋ ਸ਼ਲੀ ਚੰਦਰਾਵਨ ਪਾਨ ਕ੍ਰਿਸ਼ਨ ਜਾਦੂ ਭਇਆ

0: ਅਲਹੋ ਪਇਆ।
1: ਨੀਲ ਬਸਤਰ ਨੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲਕੀਆਂ, ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ ਤਿੰਨ ਚਾਰ ਵਿਚਾਰ। ਆਓ ਭਗਤ ਕਰਨੀ ਸਦਾਏ, ਤਾਓ ਨਾਨਕ ਮੁਖੰਤਰ ਪਾਏ। ਪੌੜੀ ਸਤਿਗੁਰ ਵਿਖੋਂ ਮਾਰਿਆ, ਜਿਤ ਮਿਲਿਆ ਕਸਮ ਸੁਣ ਲਿਆ, ਜਿਤ ਕਰ ਉਦੇਸ਼ ਕਰ।

ਕੋੜੀ ਸਰਦਰ ਬਿਠਾ ਵਾਰਿਆ ਜਿਤ ਮਿਲਿਆ ਕਤਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਣ ਦੀ ਐਨੀ ਨੇਤਰੀ ਜਗਤ ਨੇ ਹਾਲਿਆ ਕਦਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਇਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰੀ।

0: ਸਲੋਕ ਮਹੱਲਾ ਪਹਿਲਾ ਸਿਮਰਖ ਸਰਾਇ ਰਾਇਆ ਤਿਰਗਤ ਮੁੱਚ ਹੋਏ ਦੇ ਆਇਆ ਸਕਰ ਜਾਏ ਨਿਰਾਸੇ ਕਿੱਤ ਫਲ ਫਿੱਕੇ ਬੁਲ ਵਕ ਵਕੇ ਕੰਮ ਨ ਆਵੈ ਪਤ ਮਿਹਤ ਨੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰਤ ਰਾਜੂ ਤੋਲੀਏ ਨਿਵੇ ਸਗੋਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਥੀ ਹੈ ਦਰਦੈ ਕੁਸੁਦੇ ਜਾਏ ਮਹਲਾ ਪਹਿਲਾ
1: ਧੋਤੀ ਬਸਤ ਕਪਟ ਜੇ ਜਾਲ ਸੁਬਰਮ ਕਰਮ ਸਾਫੋ ਨਿਸ਼ਚਉ ਕਰਮ
0: ਕਹੋ ਨਾਨਕ ਨਿਹਚਉ ਧਿਆਵੈ ਕਹੋ ਨਾਨਕ ਨਿਹਚਉ ਧਿਆਵੈ ਸਤਿਗੁਰ ਬਾਟ ਨ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ।

ਕੋਈ ਕੱਪੜ ਦੋ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀਏ ਮਨ ਪਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰੇ ਔਗਣ।

0: ਸਲੋਕ ਮਹਲਾ ਪਹਿਲਾ ਦਇਆ ਕਪਾਹ ਸੰਤੋਖ ਸੁਗਤ ਗੰਢੀ ਸਤਵਟ ਇਹਨੇ ਜੀ ਕਾਹੀ ਤਾਂ ਪਾਂਡੇ ਘੱਟ ਨਾ ਟੁੱਟੇ ਨਾਮ ਲੱਗੇ ਨਾ ਹੋ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾ ਜੁਗਲ ਚੱਲੇ ਪਾਏ ਚੌਂਕਣ ਮੁੱਲਣ ਆਇਆ ਬੇ ਚੌਂਕੇ ਪਾਇਆ ਸਿਖਾ ਕੰਨ ਚੜਾਈਆਂ ਗੁਰ ਬ੍ਰਹਮਣ ਥਿਆ ਓਮ ਆਓ ਚੜ ਪਿਆ ਪਿਤ ਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾ ਲੱਖ ਜੁਗਿਆ